ਮਹਾਰਾਜ ਅੰਤਰਜਾਮ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਦਰਬਾਰ ਤਖਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਕੀਰਤਨ ਦੀ ਹਾਜ਼ਰੀ ਭਰਦੇ ਹੋਏ ਆਪ ਜੀ ਸੰਸਾਰੋਂ ਬੇਅੰਤ ਮਾਇਆ ਹਾਜ਼ਰ ਹੋਈ ਹੈ। ਜਿਸ ਖਜ਼ਾਨੇ ਚੋਂ ਮਾਇਆ ਹਾਜ਼ਰ ਹੋਈ ਹੈ ਉਸ ਖਜ਼ਾਨੇ ਭਰਪੂਰ ਕਰਨੇ, ਗੁਰਸਿੱਖੀ ਨਾਮਦਾਨ ਦੀ ਬਖਸ਼ਿਸ਼ ਕਰਨੀ।

ਸਿੱਖੋ ਸ਼ਬਦ ਪਿਆਰੀ ਹੋ ਜਨ ਮਰਨ ਕੀ ਟੇਕ ਮੁਖੁਜਲ ਸਦਾ ਸੁਖੀ ਨਾਨਕ ਸਿਮਰਤੇ ਕਰਾਮ ਕੀ ਮਹਲਾ ਤੀਜਾ।

ਸ਼ਾਂਤੀ ਚੜ੍ਹਦੀ ਕਲਾ ਰੱਖਣੀ ਬੀਬੀ ਨਾਨੀ ਪ੍ਰਕਾਸ਼ ਕੌਰ ਦੀ ਲੰਗਰਾਂ ਲਈ 1100 ਰੁਪਏ ਆਦਰ ਹੋਏ ਦੇਹ ਰੋਗਤਾ ਬਖਸ਼ਣੀ ਚੜ੍ਹਦੀ ਕਲਾ ਰੱਖਣੀ

ਪ੍ਰਾਪਕਸ਼ਣੀ ਸਰਦਾਰ ਜਸਮੀਤ ਸਿੰਘ ਸੁਰਿੰਦਰ ਸਿੰਘ ਜੀ ਆਪ ਜੀ ਦੇ ਹਜ਼ੂਰੀ ਵਿੱਚ ਸਰਦਾਰ ਸੁਰਿੰਦਰ ਸਿਮਰ ਸਿੰਘ ਜੀ ਪਰਿਵਾਰ ਵੱਲੋਂ ਮਾਇਆ ਹਾਜ਼ਰ ਹੋਈ। ਗੁਰਕੀਰਤ ਸਿੰਘ ਪਲਕ ਕੌਰ ਦੀ ਵਿੱਦਿਆ ਦਾਨ ਲਈ ਬੇਨਤੀ ਕਰਦੇ। ਨਾਗਿੰਦਰ ਸਿੰਘ ਰਿਸਾਲਦਾਰ ਵਰਾਂਗਲ ਤੋਂ 500 ਰੁਪਏ ਆਦਰ ਹੋਏ। ਦੇਹ ਰੋਗਤਾ ਚੜ੍ਹਦੀ ਕਲਾ ਬਖਸ਼ਣੀ ਅੰਗ ਸੰਗ ਸਹਾਈ ਹੋ ਨਾਉ। ਸਰਦਾਰ ਹਰਵਿੰਦਰ ਸਿੰਘ ਜੀ ਹੇਮਾ ਕੌਰ ਦੀ ਹੈਦਰਾਬਾਦ ਤੋਂ 500 ਰੁਪਏ ਆਦਰ ਕਰਦੇ। ਦੇਹ ਰੋਗਤਾ ਚੜ੍ਹਦੀ ਕਲਾ ਬਖਸ਼ਣੀ ਅੰਗ ਸੰਗ ਸਹਾਈ ਹੋ ਨਾਉ। ਸੋਹਣੇ ਸੰਜੋਗਾਂ ਲਈ ਗੁੰਜਨ ਰਾਜਕੁਮਾਰ ਮਲਹੋਤਰਾ 500 ਰੁਪਏ ਆਦਰ ਕਰਦੇ। ਕਾਰਜ ਰਾਸ ਕਰਨੇ ਅੰਗ ਸੰਗ ਸਹਾਈ ਹੋ ਨਾ। ਸਰਦਾਰ ਤੇਜਿੰਦਰ ਸਿੰਘ ਜੀ ਲੰਗਰਾਂ ਲਈ 500 ਰੁਪਏ ਆਦਰ ਕਰਦੇ। ਗੁਲਜ਼ਾਰ ਜਵੈਲਰਸ 1100 ਰੁਪਏ ਆਦਰ ਕਰਦੇ। ਕਾਰੋਬਾਰ ਵਿੱਚ ਵਾਧੇ ਬਖਸ਼ਣੇ ਕਿਰਤ

ਯਾਤਰਾ ਸਫਲੀ ਕਰਨੀ ਚੜ੍ਹਦੀ ਕਲਾ ਰੱਖਣੀ। ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਹ ਸਮੇਂ ਤੱਕ ਸੋਹਣੇ ਸੋਹਣੇ ਰੁਮਾਲੇ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ।

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਭੇਟਾਵਾਂ ਹਾਜ਼ਰ ਹੋਈਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਭਾਵ ਦੀ ਬਖਸ਼ਿਸ਼ ਹੋਊਗੀ, ਸਿਰੇ ਭਾਵ ਲੈ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ।

ਅਸੀਸ ਦਿੱਤੇ ਸਿੱਖੀ ਸਦਕ ਨਹੀਂ ਆ ਰਿਹਾ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀ ਆਦਿ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਵੇ ਬੁਲਾਰੇ।

ਨੰਬਰ ਦਿੱਲੀ ਮੈਂ ਸੀਸਗੰਜ ਰਕਾਬਗੰਜ ਬਾਲਾ ਸਾਹਿਬ ਮੰਗਲਾ ਸਾਹਿਬ ਸਤੋ ਚੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾ ਸਾਂਝੁਗਤ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ

गुण गाओ। नह समर्थं नह सेवकं

ਭਇਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਜਪ ਤਪ ਸੰਜਮ ਧਰਮ ਨਾ ਕਮਾਇਆ

ਮੁਖ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੇ ਬਦਰੋ ਸੁਣੈ

ਤੁਧ ਦਿੱਠੇ ਸੱਚੇ ਪਾਤਸ਼ਾਹੋ ਮਲ ਜਨਮ ਜਨਮ ਦੀ ਕੱਟੀਐ ਤੁਧ ਦਿੱਠੇ ਸੱਚੇ ਪਾਤਸ਼ਾਹੋ।

ਸਤਨਾਮ।

की फतेह। पतित पावन भगत वत्सल अंतरजामी करुणा निदान गुरु गरीबनवाज कलयुग के तारण हारे शब्द गुरु दसां ही पातशाहियां के आत्मिक स्वरूप सतगुरु जुगो जुग अटल सतगुरु तखत छतर चवर दे मालक सतगुरु शब्दा अवतार सतगुरु धन धन श्री गुरु ग्रंथ साहिब महाराज सच्चे पातशाह जी दे पावन पवित्र हजूरी अंदर तखत सचखंड श्री हजूर श्री अबजल नगर साहिब विखे सच्चे पातशाह महाराज साहब जी के चरणों में आप सरबत संगत हाजरियां भर के जीवन दिया अमोलक घड़िया नू सफलियां बना रहे हो। अमृत वेले तो अमृतमय पावन गुरबाणी दे जाप आसा की वार गुरबाणी का रस पिन्ना कीर्तन आप संगत ने सरबण करके लाहे प्राप्त किए हैं। हुण इस अस्थान की निर की मर्यादा अनुसार धन श्री गुरु ग्रंथ साहिब महाराज सिंह जी की अमृतमई लड़ीवार गुरबाणी की कथा विचार का समा होया है, जिस विच भगत कबीर साहब जी की रसना तो उचारण किए हुए पावन शब्दों की विचार चल रही है। भगत रसना द्वारा गरीब नवाज सच्चे पातशाह महाराज साडा कलयुगी जीवां दा उधार करन दे लई कल्याणकारी उपदेश बख्शिश कर रहे हैं, क्योंकि कई बार साडे मन विच भुलेखा हुंदा कि ये शब्द किसी प्रति उचारण कीता है, ये किहड़ा साडे वास्ते उपदेश है। पर सतगुरु जी सारी सृष्टि नूं सांझा उपदेश बख्शिश करदे है। भावें गरीबनवाद सतगुरु जी ने आप अपनी पाक रसना तो उचारण किया, चाहे भगत रसना तो उचारण किया हो या अमृत बाणी का पवित्र शब्द है, उन्होंने शब्दों के अंदर गरीबनवाज सच्चे पातशाह महाराज साहब जी ने सब नूं सांझा उपदेश दिता है। किसी भी मजहब का किसी जात का किसी वर्ण का कोई भी संसार के अंदर जीव है ना, गरीब नवाज महाराज साहब जी ने हर एक जीव का भला करन दे हित परम उपदेश बख्शिश करना कीता। जिवें सतगुरु जी के पावन बचन भी आते हैं, खत्री ब्राह्मण ब्राह्मण सूद बैस उपदेश चह वरना को सांझा, किसी भी जीव के नाल महाराज जी ने कदे वितकरा नहीं करना कीता। इसी तरह भगत कबीर साहब जी के पास कोई भी प्रेमी चल करके आता है, भावें कोई सतसंगत जी योगी होवे पंडित होवे ब्राह्मण होवे कोई सन्यासी होवे उची जात वाला होवे भावें कोई नीवी जात वाला होवे कोई उची कुल दे विच जन्मिया होवे भावें कोई नीवी कुल दे विच जन्मिया होवे अमीर होवे भावें कोई गरीब होवे सब नूं सांझा उपदेश बख्शिश करदे है। और एक सतसंगत जी वपारी जो बैलां दा नाल वपार करिया करदा है, वह भगत कबीर साहब जी दे कोल चल करके आया। वो कहिंदा जी मेरा वपार बहुत वड्डा महाराज, मैं बैलां दे नाल वपार करदा गड्डियां दे उपर रस्सां बस्तां लद के एक थां तों दूसरी थां ते ले जा के जांदा। मेरे मन दा यह ख्याल है कि भगत जी एक बैल तुहाडे नाम दा भी लै करके पावा, वो तुहाडे नाम दा बैल चलेगा ते जिहड़ी को किरत होया करेगी ना जो कुछ भी कमावांगा वो बैल दे राही खटिया जाएगा, उहदियां रस्तां बस्तां खरीद के ते तुहाडे कोल लिया करके भेट कर देवांगा, क्योंकि तुसी आए गयां दी सेवा करदे हो, अत दी गरीबी तुहाडे कोल है, परमात्मा दी भगती करदे हो तो मैनूं चंगा नहीं लगदा। उस व्यापारी के मन में यह ख्याल आया तो उन्हें भगत कबीर जी के कोल आ करके बेनती कर दिती है। भगत कबीर साहब जी ने जो उस व्यापारी जवाब दिता, कहन लगे भलिया
ਇਹ ਜਿਹੜੀ ਸੰਸਾਰ ਦੀ ਜਿਹੜੀ ਵਿੱਤ ਹੈ ਨਾ, ਜਿਸ ਕਰਕੇ ਕਹਿੰਦਾ ਹੈ ਅਤੇ ਵਪਾਰ ਕਰਨ ਕਰਕੇ ਅਮੀਰੀ ਆ ਜਾਵੇਗੀ, ਬਹੁਤੇ ਧਨ ਪਦਾਰਥ ਰਸਤਾ ਬਸਤਾ ਬਹੁਤੀਆਂ ਆ ਜਾਣਗੀਆਂ, ਇਹਨਾਂ ਦੀ ਸਾਨੂੰ ਲੋੜ ਨਹੀਂ ਹੈ। ਇਹ ਸ਼ਬਦ ਦੇ ਵਿਚਾਰ ਅੰਦਰ ਭਗਤ ਕਬੀਰ ਸਾਹਿਬ ਜੀ ਨੇ ਬਚਨ ਕੀਤਾ ਕਿ ਐਸੇ ਜਿਹੜੀ ਸੰਸਾਰ ਦੇ ਵਪਾਰ ਹੈ, ਕੰਮ ਕਾਰਜ ਹੈ, ਮੋਹ ਨਹੀਨ ਕਾਜ, ਸਾਨੂੰ ਕੋਈ ਇਹਨਾਂ ਦੇ ਨਾਲ ਕੰਮ ਨਹੀਂ ਹੈ। ਜਿਨ੍ਹਾਂ ਦੇ ਨਾਲ ਜਿਤ ਵੱਢੇ ਮੂਲ ਨਿਤ ਘਟੈ, ਵਿਆਦ ਜਿਹੜਾ ਵੱਧ ਜਾਵੇ ਅਤੇ ਮੂਲ ਜਿਹੜਾ ਉਹ ਘਟਦਾ ਜਾਵੇ, ਐਸਾ ਕਹਿੰਦੇ ਇਹਨਾਂ ਦੇ ਨਾਲ ਸਾਨੂੰ ਕੋਈ ਸੰਸਾਰ ਦੇ ਵਿੱਚ ਕਾਰਜ ਨਹੀਂ। ਕਿਉਂਕਿ ਪਰਮਾਤਮਾ ਨੇ ਜਿਹੜਾ ਸਾਨੂੰ ਜੀਵਨ ਦਿੱਤਾ ਹੈ, ਉਸ ਕਰਤੇ ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ ਜੀ ਦੀ ਯਾਦ ਦੇ ਵਿੱਚ ਜੁੜਿਆ ਹੋਇਆ। ਜੇ ਸੰਸਾਰ ਦੇ ਬਹੁਤੇ ਸੁੱਖ ਪ੍ਰਾਪਤ ਹੋ ਗਏ ਤਾਂ ਪਤਾ ਨਹੀਂ ਸੁੱਖਾਂ ਵਿੱਚ ਹੀ ਮਨ ਖੁੱਭ ਜਾਵੇ ਅਤੇ ਪਰਮਾਤਮਾ ਸਾਨੂੰ ਭੁੱਲ ਜਾਏ। ਕਿਉਂਕਿ ਸੰਗਤ ਜੀ, ਜਿਹੜਾ ਇਸ ਮਾਰਗ 'ਤੇ ਤੁਰਨਾ ਹੈ, ਅਕਾਲ ਪੁਰਖ ਪਰਮੇਸ਼ੁਰ ਦੇ ਪਿਆਰੇ ਜਾਣਦੇ ਹੈ, ਜਿਨ੍ਹਾਂ ਦੇ ਮਨ ਵਿੱਚ ਜਗਿਆਸਾ ਭਾਵਨਾ ਹੈ, ਇਸ ਤਾਤਪਰਜ ਨੂੰ ਉਹ ਸਮਝ ਸਕਦੇ ਹੈ ਕਿ ਭਗਤੀ ਦੇ ਮਾਰਗ 'ਤੇ ਚੱਲਦੇ ਹੋਇਆਂ ਕਈ ਵਾਰ ਸੰਸਾਰ ਦੇ ਸੁੱਖ ਜਿਹੜੇ ਉਹ ਵੀ ਬਹੁਤ ਵੱਡੀ ਰੁਕਾਵਟ ਬਣ ਜਾਂਦੇ ਨੇ। ਸਰੀਰਾਂ ਦਾ ਮੋਹ ਹੈ, ਪਦਾਰਥਾਂ ਦੀ ਮਮਤਾ ਹੈ, ਸੰਸਾਰ ਦੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ, ਸੰਸਾਰ ਦੀ ਪ੍ਰਭਤਾ ਵਡਿਆਈ ਮਾਣ, ਇਹ ਕਈ ਵਾਰ ਬਹੁਤੀ ਅਮੀਰੀ ਆਉਣੀ ਕਰਕੇ ਸਾਰੇ ਸੰਗਤ ਜੀ ਸੁਭਾਵਕ ਹੀ ਸੰਸਾਰ ਦੇ ਲੋਕ ਜਿਹੜੇ ਮਾਣ ਸਨਮਾਨ ਕਰਨ ਲੱਗ ਪੈਂਦੇ ਨੇ। ਅਤੇ ਜਿਹੜਾ ਜੀਵ ਇਸ ਮਾਰਗ 'ਤੇ ਤੁਰਦਾ ਨਾ, ਭਗਤੀ ਦੇ ਮਾਰਗ 'ਤੇ, ਕਈ ਵਾਰ ਇਸ ਸੰਸਾਰ ਦਾ ਮਾਣ ਜਿਹੜਾ ਹੈ ਨਾ, ਪ੍ਰਭਤਾ ਆਦਿਕ ਹੈ, ਇਸ ਸੰਸਾਰ ਦੇ ਸੁੱਖ ਹੀ ਬੜੀ ਵੱਡੀ ਰੁਕਾਵਟ ਬਣ ਜਾਂਦੀ, ਉਹੋ ਹੀ ਮਨੁੱਖ ਨੂੰ ਅੱਗੇ ਨਹੀਂ ਇਸ ਰਸਤੇ 'ਤੇ ਤੁਰਨ ਦੇਣਾ ਕਰਦੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਇਹ ਜਾਣਦੇ ਹੈ, ਤੋ ਉਸ ਵਪਾਰੀ ਦੇ ਤਾਂ ਉਪਦੇਸ਼ ਦੇਣ ਦੇ ਲਈ ਜੋ ਬਸੰਤ ਰਾਗ ਦੇ ਵਿੱਚ ਪਾਵਨ ਸ਼ਬਦ ਉਚਾਰਨ ਕੀਤਾ ਕਿ ਭਲਿਆ ਸਾਨੂੰ ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ ਜੀ ਦੀ ਭਗਤੀ ਹੀ ਪਿਆਰੀ ਹੈ, ਇਸ ਕਰਕੇ ਜਿਹੜੀ ਤੂੰ ਸੰਸਾਰ ਦੇ ਵਪਾਰ ਦੀ ਗੱਲ ਕਰਦਾ, ਇਹਦੇ ਨਾਲ ਸਾਨੂੰ ਕੋਈ ਵੀ ਕਾਰਜ ਨਹੀਂ ਹੈ। ਸੋ ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਉਪਦੇਸ਼ ਦਿੱਤਾ ਹੈ, ਸੰਗਤ ਜੀ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਚਿੱਤ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਅਦਬ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ।

0: ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਹੈ, ਹੇ ਭਾਈ ਨਾਇਕ ਨਾਮ ਹੈ ਮਾਲਕ ਦਾ। ਕਹਿੰਦੇ ਕਿ ਜਿਹੜਾ ਸਾਡਾ ਮਨ ਹੈ ਨਾ, ਜਾਣੋ ਕਿ ਇੱਕ ਨਾਇਕ ਹੈ, ਮਾਲਕ ਹੈ। ਔਰ ਜਿਹੜੇ ਵਣਜਾਰੇ ਵਪਾਰ ਕਰਨ ਵਾਲੇ ਪੰਜ ਪ੍ਰਾਣ ਹੈ, ਇਹ ਜਾਣੋ ਕਿ ਵਣਜਾਰਿਆਂ ਦੀ ਤਰ੍ਹਾਂ ਹਨ। ਜਾਂ ਪੰਜ ਗਿਆਨ ਇੰਦਰੇ ਹੈ, ਜਾਂ ਪੰਜ ਕਰਮ ਇੰਦਰੇ ਹਨ, ਇਹ ਜਾਣੋ ਕਿ ਇਹ ਵਪਾਰ ਕਰਨ ਦੀ ਤਰ੍ਹਾਂ ਪੰਜੇ ਵਣਜਾਰੇ ਹੈ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਹੇ ਭਾਈ ਸਾਡਾ ਮਨ ਜਿਹੜਾ ਇਹ ਨਾਇਕ ਮਾਲਕ ਬਣਿਆ ਹੋਇਆ, ਔਰ ਜੀਵਨ ਦੇ ਅੰਦਰ ਇਹ ਜਾਣੋ ਕਿ ਪੰਜ ਜਿਹੜੇ ਪ੍ਰਾਣ ਜਾਂ ਪੰਜ ਵਿਸ਼ੇ ਹੈ ਜਾਂ ਪੰਜ ਕਰਮ ਇੰਦਰੇ ਹੈ, ਇਹ ਜਾਣੋ ਕਿ ਵਣਜਾਰੇ ਬਣੇ ਹਨ।
1: ਪੱਚੀ ਸਕ ਸੰਗ ਕਾਚ।
0: ਫਿਰ ਇਹਨਾਂ ਦੇ ਨਾਲ ਜਿਹੜੇ ਬਰਦ ਬਲਦੇ ਹੈ ਨਾ, 25 ਪ੍ਰਕਿਰਤੀਆਂ ਨੇ, ਪੰਜਾਂ ਸਾਰ ਸੰਗਰਜੀ ਤੱਤਾਂ ਤੋਂ ਫਿਰ ਅੱਗੇ 25 ਪ੍ਰਕਿਰਤੀਆਂ ਬਣਦੀਆਂ ਨੇ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਇਹ ਜਾਣੋ ਕਿ ਬੈਲਾਂ ਦੀ ਤਰ੍ਹਾਂ, ਪਰ ਇਹਨਾਂ ਦਾ ਸਾਥ ਜਿਹੜਾ ਉਹ ਕਾਚ ਕੱਚਾ ਹੈ, ਸਦਾ ਕਾਇਮ ਰਹਿਣ ਵਾਲਾ ਨਹੀਂ ਹੈ, ਬਹੁਤਾ ਸਮਾਂ ਰਹਿਣ ਵਾਲਾ ਨਹੀਂ। ਜਿਨ੍ਹਾਂ ਪੰਜਾਂ ਤੱਤਾਂ ਤੋਂ ਸਰੀਰ ਬਣਿਆ, ਇਹ ਸਰੀਰ ਹੀ ਜੇ ਕਾਇਮ ਨਹੀਂ ਰਹੇਗਾ ਤਾਂ ਇਹਨਾਂ 25 ਪ੍ਰਕਿਰਤੀਆਂ ਰੂਪੀ ਬੈਲਾਂ ਦਾ ਕਿੰਨਾ ਕੁ ਸਮਾਂ ਸਾਥ ਨਾਲ ਨਿਭੇਗਾ। ਇਸ ਲਈ ਭਗਤ ਜੀ ਕਹਿਣ ਲੱਗੇ, ਹੇ ਭਾਈ ਇਹ ਜੋ 25 ਪ੍ਰਕਿਰਤੀਆਂ ਹੈ ਨਾ, ਇਹ ਜਾਣ ਕੇ ਬੈਲਾਂ ਦੀ ਤਰ੍ਹਾਂ ਨੇ, ਜਿਨ੍ਹਾਂ ਦਾ ਸਾਥ ਕੱਚਾ ਹੈ, ਸਦਾ ਰਹਿਣ ਵਾਲਾ ਨਹੀਂ ਹੈ।
1: ਨੌ ਬਹੀਆਂ ਦਸ ਗੁਣ ਆਹੇ।
0: ਫਿਰ ਕਹਿਣ ਲੱਗੇ, ਜਿਹੜੀਆਂ ਨੌ ਗੋਲਕਾਂ ਹੈ ਨਾ, ਇਹ ਜਾਣੋ ਕਿ ਬਹੀਆਂ ਡਾਂਗਾਂ ਦੀ ਤਰ੍ਹਾਂ ਨੇ, ਮਜ਼ਬੂਤ ਡਾਂਗਾਂ ਦੀ ਤਰ੍ਹਾਂ, ਜਿਨ੍ਹਾਂ ਦੇ ਨਾਲ ਭਾਰ ਜਿਹੜਾ ਚੁੱਕ ਕੇ ਉੱਚੀ ਥਾਂ 'ਤੇ ਰੱਖਿਆ ਜਾਂਦਾ ਅਤੇ ਹੇਠਾਂ ਉਤਾਰਿਆ ਜਾਂਦਾ। ਦਸ ਗੋਨ ਆਹੇ ਅਤੇ ਦਸਾਂ ਇੰਦਰੀ ਰੂਪ ਜਿਹੜੇ ਗੋਨ ਬੋਰੀਆਂ ਨੇ, ਕਿਉਂਕਿ ਜਿਹੜੇ ਸਾਰੇ ਸੰਗਰਜੀ ਵਪਾਰ ਹੈ ਨਾ, ਵਪਾਰ ਦਾ ਰੂਪਕ ਅਲੰਕਾਰ ਬਣਾ ਕਰਕੇ ਭਗਤ ਜੀ ਨੇ ਉਪਦੇਸ਼ ਦਿੱਤਾ ਹੈ। ਜਿਵੇਂ ਵਪਾਰੀ ਆਇਆ, ਉਹਨੂੰ ਉਸੇ ਉਹਦੀ ਭਾਸ਼ਾ ਦੇ ਵਿੱਚ, ਉਹ ਜਿੱਦਾਂ ਦੀ ਉਹਦੀ ਕਿਰਤ ਹੈ, ਉਹਦਾ ਹੀ ਰੂਪਕ ਅਲੰਕਾਰ ਬਣਾ ਕਰਕੇ ਉਪਦੇਸ਼ ਦਿੱਤਾ। ਕਹਿਣ ਲੱਗੇ, ਸੰਸਾਰ ਦੇ ਅੰਦਰ ਇਹ ਜੀਵ ਦੇ ਪਾਤ ਜਿਹੜੀਆਂ ਨੌ ਗੋਲਕਾਂ ਨੇ, ਇਹ ਜਾਣੋ ਕਿ ਇਹ ਡਾਂਗਾਂ ਦੀ ਤਰ੍ਹਾਂ ਨੇ, ਭਾਰ ਚੁੱਕਣ ਦੇ ਲਾਉਣ ਦੇ ਵਾਸਤੇ। ਫਿਰ ਇਸੇ ਪ੍ਰਕਾਰ ਦਸ ਇੰਦਰੀਆ ਰੂਪ ਬੋਰੀਆਂ ਹਨ।
1: ਕਸਨ ਬਹੱਤਰ ਲਾਗੀ ਤਾਹੇ।
0: ਔਰ ਇਸੇ ਪ੍ਰਕਾਰ ਜਿਹੜੀਆਂ 10-72 ਨਾੜੀਆਂ ਹਨ ਸਰੀਰ ਦੇ ਅੰਦਰ, ਇਹ ਜਾਣੋ ਕਿ ਰੱਸੀਆਂ ਦੀ ਤਰ੍ਹਾਂ ਨੇ। ਜਿਵੇਂ ਬੋਰੀਆਂ ਦੇ ਵੀ ਸਾਰੇ ਸੰਗਤ ਜੀ ਕੋ ਵਸਤੂ ਪਦਾਰਥ ਪਾ ਕੇ ਫਿਰ ਉਹਨਾਂ ਨੂੰ ਸਿਉਂ ਦਿੱਤਾ ਜਾਂਦਾ। ਅਤੇ ਭਗਤ ਜੀ ਕਹਿਣ ਲੱਗੇ, ਹੇ ਭਾਈ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਹੈ ਕਿ ਇਹ ਜਿਹੜੀਆਂ 72 ਮੋਟੀਆਂ ਨਾੜਾਂ ਹਨ, ਇਹ ਜਾਣੋ ਕਿ ਰੱਸੀਆਂ ਦੀ ਤਰ੍ਹਾਂ ਇਹਨਾਂ ਬੋਰੀਆਂ ਨੂੰ ਬੰਨਣ ਦੇ ਵਾਸਤੇ ਹਨ।
1: ਐਸੇ ਬਨਜ ਸੂ ਨਹੀਂ ਨਾ ਕਾਜ।
0: ਤੇ ਕਹਿਣ ਲੱਗੇ, ਭਾਈ ਸਾਨੂੰ ਇਸ ਬਨਜ ਵਪਾਰ ਦੇ ਨਾਲ, ਕੋਈ ਵੀ ਐਸੇ ਵਪਾਰ ਦੇ ਨਾਲ ਕੰਮ ਨਹੀਂ ਹੈ। ਜਿਹੜਾ ਵਪਾਰ ਤੂੰ ਜਿਹਦੀ ਗੱਲ ਕਰਦਾ ਹੈ ਨਾ, ਕਿ ਤੁਹਾਡੇ ਨਾਮ ਦਾ ਬੈਲ ਪਾ ਦੇਵਾਂਗਾ ਅਤੇ ਉਸ ਬੈਲ ਤੋਂ ਜੋ ਕੁਝ ਵੀ ਰੋਜ਼ੀਨਾ ਮਿਲੇਗਾ, ਜੋ ਕੁਝ ਵੀ ਉਹਦੇ ਤੋਂ ਪ੍ਰਾਪਤ ਹੋਵੇਗਾ, ਕਿਰਤ ਹੋਵੇਗੀ, ਤੁਹਾਨੂੰ ਲਿਆ ਕਰਕੇ ਭੇਟ ਕਰ ਦੇਵਾਂਗਾ। ਭਗਤ ਕਬੀਰ ਜੀ ਕਹਿਣ ਲੱਗੇ, ਭਾਈ ਐਸੇ ਵਪਾਰ ਦੇ ਨਾਲ, ਇੱਦਾਂ ਦੇ ਕਾਰਜ ਦੇ ਨਾਲ ਸਾਨੂੰ ਕੋਈ ਵੀ ਕੰਮ ਨਹੀਂ ਹੈ।
1: ਘਟਾ ਮੂਲ ਨਿਤ ਬਢਾ ਵਿਆਜ।
0: ਜਿਸ ਵਪਾਰ ਕਰਨ ਦੇ ਨਾਲ ਘਟਾ ਮੂਲ, ਜਿਹੜਾ ਮੂਲ ਹੈ ਨਾ, ਉਹ ਘਟ ਜਾਵੇ ਅਤੇ ਵਿਆਜ ਵੱਧ ਜਾਵੇ। ਕਿਉਂਕਿ ਸਤ ਸੰਗਤ ਜੀ, ਜਿਹੜਾ ਮੂਲ ਹੈ ਨਾ, ਉਹ ਤਾਂ ਮਨੁੱਖ ਦਾ ਆਪਣਾ ਹੈ, ਅਤੇ ਜਿਹੜਾ ਵਿਆਜ, ਜੇ ਕੋਈ ਮੰਨ ਲਓ ਕਿਸੇ ਤੋਂ ਕੋਈ ਪੂੰਜੀ ਲਈ ਹੈ, ਵਿਆਜ ਚੜ੍ਹੀ ਜਾਵੇ, ਹੋਰ ਜ਼ਿਆਦਾ ਚੜ੍ਹੀ ਜਾਵੇ, ਤਾਂ ਉਹ ਮਨੁੱਖ ਦੇ ਵਾਸਤੇ ਭਾਰ ਇੱਕ ਬੋਝ ਬਣ ਜਾਂਦਾ ਹੈ। ਵਿਆਜ ਲਾਉਣਾ ਬੜਾ ਔਖਾ ਹੋ ਜਾਂਦਾ, ਦਿਨ ਬਰ ਦਿਨ ਚੜ੍ਹਦਾ ਜਾਂਦਾ, ਹੋਰ ਵੀ ਕਈ ਗੁਣਾ ਵੱਧ ਵਿਆਜ ਚੜ੍ਹਦਾ ਜਾਂਦਾ, ਉਹ ਮਨੁੱਖ ਕਰਜ਼ਾਈ ਹੋ ਜਾਂਦਾ, ਕਰਜ਼ਾ ਸਿਰ 'ਤੇ ਚੜ੍ਹਦਾ ਜਾਂਦਾ। ਅਤੇ ਉਸ ਮਨੁੱਖ ਨੂੰ ਕੌਣ ਸਿਆਣਾ ਕਵੇਗਾ ਸੰਸਾਰ ਦੇ ਅੰਦਰ, ਜਿਹੜਾ ਮਨੁੱਖ ਜਾਣਦਾ ਹੋਇਆ ਵੀ ਵਿਆਜ ਵਧਾਉਣ ਵਾਲਾ ਕੰਮ ਕਰੇ ਅਤੇ ਮੂਲ ਘਟਣ ਵਾਲਾ ਕੰਮ ਕਰੇ, ਨਹੀਂ, ਉਹਨੂੰ ਕੋਈ ਨਹੀਂ ਸੰਸਾਰ ਦੇ ਵਿੱਚ ਸਿਆਣਾ ਗਿਣੇਗਾ। ਇਹ ਕਹਿਣਾ ਕਿ ਇਹ ਤਾਂ ਮਨੁੱਖ ਮੂਰਖ ਹੈ, ਬੇਸਮਝ ਹੈ, ਕਿ ਕਿੰਨਾ ਵਿਆਜ ਇਹਦੇ ਸਿਰ ਚੜ੍ਹਦਾ ਜਾਂਦਾ, ਇਹ ਤਾਂ ਕਰਜ਼ਾਈ ਬਣਦਾ ਜਾਂਦਾ, ਅਤੇ ਫਿਰ ਵੀ ਇਹ ਕੰਮ ਜਿਹੜਾ ਕਰਨਾ ਛੱਡਦਾ ਨਹੀਂ। तो भगत जी कहन लगे जेड़े संसार दे जीव है ना हे भलिया इन्हां दा व्याज किवें वधदा जेड़े संसार दे अंदर मिले हुए परमेश्वर वाहगुरु जी दे सवास है ना ये जाणो कि मूल रूप है नेता प्रति सवास घटते जा रहे है मूल घटता जाता है क्योंकि परमात्मा ने जिन्हें सवास लिख करके पाए उहदे तों वधन जां घटन वाले नहीं है। 24,000 सवास नित जीव दे जेडे अठां पैरां दे विच बीत जांदे है दिन भर दिन जेडे सारे संगत जी सवास घटते जाते ने यह जाणो कि मूल घटता पे है ते जेड़ी सवास घट रहे है जीवन जेड़ा है समाप्ति वाले पासे जाई जांदा है वह जाणो कि व्याज ही वधदा जा रहा है क्योंकि पूर्वले जन्मां दा व्याज भार जेड़ा पाप कर्मां दे उत्ते लाउणा सी ना परमेश्वर दा भजन बंदगी करके पर जे मूल ही ना रहे साडी सवास ही ना बचे तो किहड़े वेले परमात्मा की भजन बंदगी करनी किस वेले परमात्मा का सिमरन करना इस करके कहिंदे जिहे घटै मूल नित वढ़ै ब्याज ऐसे व्यापार दे नाल सानू कोई रत्ता जिन्ना भी कम नहीं है और इसी प्रकार जिहे घटै मूल मूल अकाल पुरख परमेश्वर वाहिगुरु जी के चरणों का प्यार जिस व्यापार करने करके परमेश्वर का प्यार घट जाए नित वढ़ै ब्याज ते संसार का मोह ममता जिहड़ी वध जाए कहिंदे सानू ऐसे व्यापार दे नाल कोई भी काम कारज नहीं है और इसे प्रकार जिह घटै मूल नित वढ़ै ब्याज भगत कबीर जी कहन लगे जिस करके परमेश्वर वाहिगुरु जी की भजन बंदगी का जिहड़ा सुख प्राप्त हुंदा है वह मूल घट जाए ते संसार दे दुखां रूपी व्याज वधदा जाए ऐसे व्यापार दे नाल सानू रत्ता जिन्ना भी कोई काम कारज नहीं है और इस प्रकार कहन लगे कि जेड़े संसार दे विच अमोलक परमात्मा ने जीवन दिता है ये जीवन का अमोलक मिलिया होया समा घट जाए भजन बंदगी करन वालों हट जाइए ते संसार दे विच मौर दा समा नेड़े आउण रूपी व्याज वध जाए ऐसे कहिंदे सानू व्यापार दे नाल कोई भी काम नहीं है। विश्राम दे करके भगत कबीर साहिब जी फरमाउंदे हन
1: सात सूत मिल बन जकीना।
0: भगत कबीर साहिब जी कहिंदे हे भाई जेड़ियां सत धातां हैं ना जिन्हां तों शरीर बनिया होया ये जाणो कि सूर दी तरह हन सात सूत इन्हां सूत्रां ने मिल करके शरीर नूं गठना कीता है।
1: करम भावनी संग लीन
0: और इसे प्रकार सात सूत मिल बन जकीन ते जिहड़ा सत्तां धातां तों बणिया होइआ शरीर है ना इहदे नाल बणज व्यापार की इस जीव ने संसार दे विच आ के कीता है विशिआं रूपी व्यापार कीता है संसार दे विकारां दे विशिआं दे सुखां रूपी व्यापार ही करना कीता है जिस करके भगत कबीर साहब जी कहन लगे सात सूत मिल बन जकीन कुछ खटिया तो नहीं ना संसार दे विच आ करके और हजूर कहते हैं कर्म भावनी संग लीन फिर नाल जेड़े को भावना सिद्ध हो करके जिंदगी कर्म किया है वह भी इस जीव ने अपने नाल ही लै लेना किया।
1: तीन जगाती करत रार
0: फिर जीवन के अंदर उत्तम मध्यम ते कनिष्ट ये तिने जेड़े कर्म है ना कोई उत्तम कर्म करता कोई मध्यम करता तो कोई कनिष्ठ कर्म करता दुराचारी बन जाता है ये जाणो कि तिने मसूलीए भाव ये जीव दे कोल मसूल जेड़े है ना ये सारे संगत जी ये टैक्स ग्रहणा करते हैं। तीन जागाती करत रार कहिंदे रौले नूं झगड़े नूं बार बार झगड़ा ही पा करके रखते हैं अथवा तीन जागाती जिहड़े तीन गुण हैं रजो गुण तमो गुण सतो गुण ये तिने गुण रूपी जिहड़े सारे संगत जी वसूलीए है ना जीव दे कोलों बार बार टैक्स वसूलते रहिंदे है और बार बार जीवन दे विच झगड़ा पा करके रखते है कदों जीव कदे तमोगुण वसूली दे वस विच हो करके ते क्रोधी बन जाता है कदे लोभ रूप गुण दे वस विच हो करके सारे संगत जी रजो गुण दे वस विच हो के लोभी बन जाता ते कदे सतोगुण दे वस विच शांत हो जाता है पर संसार दी प्रभता नहीं कदे भी अंदर दी मरना करदी। इस करके भगत कबीर जी कहन लगे हे भाई तीन जगाती करत रार ये जीव दे अंदर राड़ पाउंदे पए झगड़ा ही पा करके तिन्हां ने रखे है ਤਿੰਨਾਂ ਗੁਣਾਂ ਰੂਪੀ ਜਿਹੜੇ ਇਹ ਵਸੂਲੀਏ ਹੈ ਇਹਨਾਂ ਨੇ ਵਾਰ ਵਾਰ ਝਗੜਾ ਹੀ ਜੀਵਨ ਦੇ ਵਿੱਚ ਪਾਇਆ ਹੈ।
1: ਚਲੋ ਬਨਜਾਰਾ ਹੱਥ ਚਹਾਰ,
0: ਤੇ ਜਿਹੜਾ ਜੀਵ ਰੂਪੀ ਬਨਜਾਰਾ ਹੈ ਨਾ, ਜਵਾਰੀਆਂ ਦੀ ਤਰ੍ਹਾਂ ਓੜਕ ਨੂੰ ਸੰਸਾਰ ਤੋਂ ਹੱਥ ਝਾੜ ਕਰਕੇ ਖਾਲੀ ਹੋ ਕੇ ਸੰਸਾਰ ਤੋਂ ਤੁਰ ਜਾਂਦਾ ਹੈ, ਕੁਝ ਨਹੀਂ ਇਹਦੇ ਪੱਲੇ ਪੈਣਾ ਕਰਦਾ ਹੈ। ਜੋ ਕੁਝ ਸੰਸਾਰ ਦੇ ਵਿੱਚ ਖੱਟਿਆ ਹੁੰਦਾ, ਸੰਸਾਰ ਦੇ ਧਨ ਦੌਲਤ ਪਦਾਰਥ ਸੰਚਿਤ ਕੀਤੇ ਹੁੰਦੇ ਹੈ ਨਾ, ਇਹ ਸਭ ਕੁਝ ਇੱਥੇ ਰਹਿ ਜਾਂਦਾ, ਕਿਉਂਕਿ ਜਿਹੜਾ ਦੁਨਿਆਵੀ ਧਨ ਸੰਗਤ ਜੀ ਕੇਵਲ ਦੁਨੀਆਂ ਤੱਕ ਸੀਮਿਤ ਹੈ। ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਰੂਪੀ ਧਨ ਜੀਵ ਦੇ ਨਾਲ ਨਿਭਦਾ ਹੈ। ਤੋ ਭਗਤ ਕਬੀਰ ਸਾਹਿਬ ਜੀ ਕਹਿੰਦੇ ਹੈ, ਭਾਈ ਚਲੋ ਬਨਜਾਰਾ ਹੱਥ ਝਾਹਰ, ਜਿਵੇਂ ਕੋ ਹੱਥ ਝਾੜ ਕੇ, ਜਿਵੇਂ ਜਵਾਰੀ ਜੂਆ ਖੇਡਦੇ ਨੇ ਜਦੋਂ ਹਾਰ ਜਾਂਦੇ ਤੇ ਹੱਥ ਝਾੜ ਕੇ ਘਰ ਨੂੰ ਤੁਰ ਪੈਂਦੇ ਹੈ, ਇੱਦਾਂ ਕਹਿੰਦੇ ਜਿਹੜਾ ਜੀਵ ਰੂਪੀ ਬਨਜਾਰਾ ਹੈ, ਜਦੋਂ ਅੰਤ ਨੂੰ ਮੌਤ ਦਾ ਸਮਾਂ ਆਉਂਦਾ, ਕੁਝ ਵੀ ਪੱਲੇ ਨਹੀਂ ਪੈਂਦਾ, ਸਭ ਕੁਝ ਇੱਥੇ ਛੱਡ ਕਰਕੇ ਹੱਥ ਝਾੜ ਕੇ ਸੰਸਾਰ ਤੋਂ ਤੁਰ ਜਾਂਦਾ ਹੈ।
1: ਹੀਰਾਨੀ ਬਨਜ ਟੂਟ,
0: ਔਰ ਹਜ਼ੂਰ ਕਹਿੰਦੇ ਜਦੋਂ ਸਵਾਸਾਂ ਰੂਪੀ ਪੂੰਜੀ ਹੈਰਾਨੀ ਭਾਵ ਖੁੱਸ ਜਾਂਦੀ, ਖਤਮ ਹੋ ਜਾਂਦੀ ਹੈ, ਭਾਵ ਜਿੰਨੇ ਸਵਾਸ ਪਰਮਾਤਮਾ ਦੇ ਵੱਲੋਂ ਮਿਲੇ ਹੁੰਦੇ ਉਹ ਪੂਰੇ ਹੋ ਜਾਂਦੇ ਨੇ, ਫਿਰ ਕਹਿੰਦੇ ਹੈ ਹੇ ਭਾਈ ਪੂੰਜੀ ਹੈਰਾਨੀ ਬਨਜ ਟੂਟ, ਜਿਹੜਾ ਸੰਸਾਰ ਦਾ ਬਨਜ ਵਪਾਰ ਕਰਦਾ ਫਿਰ ਟੁੱਟ ਜਾਂਦਾ ਹੈ। ਕਿਉਂਕਿ ਸੰਗਤ ਜੀ ਉਹਨਾਂ ਚਿਰ ਹੀ ਸਰੀਰ ਦੇ ਨਾਲ ਕੋਈ ਕਿਰਤ ਵਿਰਤ ਕੋਈ ਵਪਾਰ ਕੀਤਾ ਜਾਂਦਾ ਜਿੰਨਾ ਚਿਰ ਇਹਦੇ ਵੀ ਸਵਾਦ ਚੱਲਦੇ ਹੈ, ਜਿੰਨਾ ਚਿਰ ਸਰੀਰ ਦੇ ਅੰਦਰ ਸਵਾਸਾਂ ਦੀ ਪ੍ਰਕਿਰਿਆ ਹੋ ਰਹੀ ਹੈ ਉਹਨਾਂ ਚਿਰ ਹੀ ਹੈ, ਅਤੇ ਜਦੋਂ ਸਵਾਸਾਂ ਦੀ ਲੜੀ ਟੁੱਟ ਜਾਂਦੀ ਫਿਰ ਤਾਂ ਹੱਥ ਵੀ ਨਹੀਂ ਹਿਲਾਇਆ ਜਾਂਦਾ, ਫਿਰ ਤਾਂ ਇਹਨਾਂ ਪੈਰਾਂ ਦੇ ਨਾਲ ਇੱਕ ਕਦਮ ਵੀ ਨਹੀਂ ਪੁੱਟਿਆ ਜਾਂਦਾ, ਜਿਹੜਾ ਸਿਰ ਦੇ ਉੱਪਰ ਕਿੰਨਾ ਕਿੰਨਾ ਭਾਰ ਚੁੱਕ ਕੇ ਲੈ ਕੇ ਜਾਂਦਾ ਉਸ ਸਰੀਰ ਜਿਹੜਾ ਫਿਰ ਉਹ ਆਪਣਾ ਬਲ ਵੀ ਜਿਹੜਾ ਸਾਧ ਸੰਗਤ ਜੀ ਉਹਦੇ ਤੋਂ ਸਹਿਰ ਨਹੀਂ ਕੀਤਾ ਜਾਂਦਾ, ਭਾਵ ਚੁੱਕਿਆ ਹੀ ਨਹੀਂ ਜਾਂਦਾ। ਇਸ ਕਰਕੇ ਭਗਤ ਕਬੀਰ ਜੀ ਕਹਿੰਦੇ ਹੈ ਭਾਈ ਪੂੰਜੀ ਹੈਰਾਨੀ ਬਨਜ ਟੂਟ, ਜਦੋਂ ਸਵਾਸਾਂ ਰੂਪੀ ਪੂੰਜੀ ਖੁੱਸ ਗਈ ਭਾਵ ਖਤਮ ਹੋ ਜਾਣਾ ਕੀਤੀ ਹੈ, ਫਿਰ ਸੰਸਾਰ ਦਾ ਵਣਜ ਵਪਾਰ ਵੀ ਜੀਵ ਦਾ ਟੁੱਟ ਜਾਣਾ ਕੀਤਾ।
1: ਦਿਸ ਟਾਂਡੋ ਗਇਓ ਫੂਟ,
0: ਔਰ ਫਿਰ ਜਿਹੜੀ ਦਸਾਂ ਦਿਸ਼ਾਵਾਂ ਦੇ ਵਿੱਚ ਜਿੱਦਾਂ ਦੀ ਮਨ ਵਿੱਚ ਵਾਸ਼ਨਾ ਲੱਗ ਗਈ, ਜਿੱਤ ਲਾਗੋ ਮਨ ਵਾਸ਼ਨਾ ਅੰਤ ਸਾਈ ਪ੍ਰਗਟਾਨੇ, ਸਾਧ ਸੰਗਤ ਜੀ ਫਿਰ ਉਸੇ ਪਾਸੇ ਇਹ ਜੀਵ ਰੂਪ ਬਨਜਾਰੇ ਨੇ ਰੂਹ ਆਤਮਾ ਨੇ ਸੰਸਾਰ ਤੋਂ ਚਲੇ ਜਾਣਾ ਕੀਤਾ ਹੈ। ਜਿੱਧਰ ਇਹ ਜੀਵ ਦਾ ਧਿਆਨ ਲੱਗ ਗਿਆ, ਅੰਤਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸਰਪ ਜੋਨ ਵੱਲ ਵੱਲ ਅਵਤਰੈ, ਜੇ ਧਨ ਦੌਲਤ ਵਾਲੇ ਪਾਸੇ ਧਿਆਨ ਲੱਗ ਗਿਆ ਤੇ ਫਿਰ ਸੱਪਾਂ ਦੀਆਂ ਜੂਨਾਂ ਵਿੱਚ ਵਾਰ ਵਾਰ ਪੈਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਜੇ ਮੰਦਰਾਂ ਮਹਿਲ ਮਾੜੀਆਂ ਵਿੱਚ ਧਿਆਨ ਲੱਗ ਗਿਆ ਫਿਰ ਪ੍ਰੇਤਾਂ ਦੀਆਂ ਜੂਨਾਂ ਵਿੱਚ ਪੈਂਦਾ, ਧੀਆਂ ਪੁੱਤਰਾਂ ਦਾ ਮੋਹ ਜਾਗ ਪਿਆ ਤੇ ਫਿਰ ਸੂਰਾਂ ਆਦਿਕਾਂ ਦੀ ਜੂਨਾਂ ਦੇ ਵਿੱਚ ਪੈਣਾ ਕਰਦਾ। ਪਰ ਜੇ ਪਰਮੇਸ਼ੁਰ ਵਾਹਿਗੁਰੂ ਦੀ ਯਾਦ ਅੰਤ ਵੇੜੇ ਹਿਰਦੇ ਵਿੱਚ ਆ ਜਾਵੇ ਨਾ, ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਬਦਤ ਤਿਲੋਚਨ ਤੇ ਨਰਮੁਕਤਾ ਪੀਤੰਬਰ ਵਾ ਕੇ ਹਿਰਦੈ ਵਸੈ, ਪਰਮਾਤਮਾ ਵਾਹਿਗੁਰੂ ਜੀ ਦਾ ਉਹਦੇ ਹਿਰਦੇ ਵਿੱਚ ਫਿਰ ਨਿਵਾਸ ਹੋ ਜਾਂਦਾ, ਉਹ ਜੀਵ ਫਿਰ ਸੰਸਾਰ ਤੋਂ ਮੁਕਤ ਹੋ ਕੇ ਪਰਮਾਤਮਾ ਦੇ ਘਰ ਪ੍ਰਵਾਨ ਹੋ ਜਾਂਦਾ ਹੈ। ਪਰ ਜਿਹੜੇ ਜੀਵ ਨੇ ਵਿਸ਼ਿਆਂ ਰੂਪੀ ਵਪਾਰ ਹੀ ਜ਼ਿੰਦਗੀ ਭਰ ਕੀਤਾ ਹੈ, ਕੇਵਲ ਸੰਸਾਰ ਦੇ ਧੰਦਿਆਂ ਵਿੱਚ ਹੀ ਚਿੱਤ ਨੂੰ ਜੋੜ ਕਰਕੇ ਰੱਖਿਆ, ਪਰਮਾਤਮਾ ਨੂੰ ਤਾਂ ਭੁੱਲ ਕੇ ਕਦੇ ਯਾਦ ਕੀਤਾ ਵੀ ਨਹੀਂ, ਫਿਰ ਮਹਾਰਾਜ ਕਹਿੰਦੇ ਜਿਸ ਪਾਸੇ ਉਹ ਜੀਵ ਦੀ ਵਾਸ਼ਨਾ ਲੱਗ ਜਾਂਦੀ ਹੈ ਨਾ, ਉਹ ਸੰਸਾਰ ਤੋਂ ਮਹਾਰਾਜ ਕਹਿੰਦੇ ਉਸੇ ਤਰ੍ਹਾਂ ਫਿਰ ਤੁਰ ਜਾਂਦਾ, ਉਸੇ ਤਰ੍ਹਾਂ ਦੀ ਜੂਨ ਨੂੰ ਪ੍ਰਾਪਤ ਹੋ ਜਾਂਦਾ ਹੈ।
1: ਕਹਿ ਕਬੀਰ ਮਨ ਸਰਸੀ ਕਾਜ,
0: ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਹੈ ਭਾਈ ਸਾਡੇ ਜੀਵਨ ਦੇ ਅੰਦਰ ਮਨ ਜਿਹੜਾ ਅਧਿਕਤਾ ਨੂੰ ਪ੍ਰਾਪਤ ਹੋਣਾ ਹੈ ਨਾ, ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ ਜੀ ਦੇ ਸਰੂਪ ਦੀ ਪ੍ਰਾਪਤੀ ਵੱਲ ਜਾਣਾ, ਮਨ ਸਰਸੀ ਕਾਜ ਇਹ ਤਦੋਂ ਹੀ ਜਾਂਦਾ ਹੈ ਜਦੋਂ ਇਹ ਮਨ ਸਹਿਤ ਰਸ ਦੇ ਹੁੰਦਾ ਹੈ, ਜਦੋਂ ਇਹ ਮਨ ਅਡੋਲ ਹੋ ਕੇ ਪਰਮੇਸ਼ਰ ਨੂੰ ਯਾਦ ਕਰਦਾ ਹੈ।
1: ਸਹਿਜ ਸਮਾਨੋ ਦਾ ਭਰਮ ਪਹਾਜ,
0: ਇਹ ਮਨ ਜਿਹੜਾ ਸਹਿਜ ਅਡੋਲ ਅਵਸਥਾ ਵਿੱਚ ਸਮਾ ਜਾਵੇ ਤਾਂ ਭਰਮ ਭਾਜ, ਫਿਰ ਸੁਤੇ ਸਿੱਧ ਹੀ ਜੀਵ ਦੇ ਭਰਮ ਭੱਜ ਜਾਂਦੇ, ਜੀਵ ਨੂੰ ਛੱਡ ਕਰਕੇ ਚਲੇ ਜਾਂਦੇ ਹੈ, ਹਿਰਦੇ ਵਿੱਚੋਂ ਭਰਮ ਰੂਪੀ ਪੜਦਾ ਜੀਵ ਦੇ ਲਹਿ ਜਾਂਦਾ, ਤੇ ਇੱਕ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਦੇ ਵੀ ਸਮਾਉਣਾ ਹੋ ਜਾਂਦਾ। ਪਰ ਇਹ ਤਾਂ ਹੈ ਜੇ ਇਹ ਮਨ ਪਰਮੇਸ਼ਵਰ ਦੇ ਪ੍ਰੇਮ ਰਸ ਦੇ ਸਹਿਤ ਹੋਵੇ। ਵਾਹਿਗੁਰੂ ਜੀ ਦਾ ਪ੍ਰੇਮ ਰੂਪੀ ਰਸ ਅਥਵਾ ਨਾਮ ਦਾ ਰਸ ਤਾਂ ਹੀ ਸੰਗਤ ਜੀ ਪ੍ਰਾਪਤ ਹੋਵੇਗਾ ਨਾ, ਜੇ ਜੀਵ ਨੇ ਵਾਹਿਗੁਰੂ ਦਾ ਪ੍ਰੇਮ ਹਿਰਦੇ ਵਿੱਚ ਧਾਰਨ ਕੀਤਾ ਹੋਵੇ, ਜੇ ਪਿਆਰ ਵਿੱਚ ਭੇਜ ਕਰਕੇ ਵਾਹਿਗੁਰੂ ਜੀ ਦਾ ਨਾਮ ਜਪਿਆ ਹੋਵੇ। ਜੇ ਕਿਤੇ ਨਾਮ ਜਪਿਆ ਹੀ ਨਹੀਂ, ਗੁਰਬਾਣੀ ਕਦੇ ਪੜ੍ਹੀ ਹੀ ਨਹੀਂ, ਕਦੇ ਵਾਹਿਗੁਰੂ ਜੀ ਦੇ ਚਰਨਾਂ ਦਾ ਪਿਆਰ ਹਿਰਦੇ ਵਿੱਚ ਧਾਰਨ ਕੀਤਾ ਹੀ ਨਹੀਂ, ਫਿਰ ਉਹ ਕਿਵੇਂ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਦਾ ਪਿਆਰ ਹਿਰਦੇ ਵਿੱਚ ਪ੍ਰਾਪਤ ਕਰ ਸਕਦਾ? ਕਿਵੇਂ ਉਹਦਾ ਮਨ ਵਾਹਿਗੁਰੂ ਜੀ ਦੇ ਪ੍ਰੇਮ ਅਤੇ ਨਾਮ ਰਸ ਦੇ ਸਹਿਤ ਹੋ ਸਕਦਾ? ਇਹ ਨਾਮੁਮਕਿਨ ਹੈ। ਪਰ ਭਗਤ ਕਬੀਰ ਜੀ ਕਹਿੰਦੇ ਜਿਨ੍ਹਾਂ ਦਾ ਮਨ ਸਰਸੀ ਕਾਜ, ਉਹਨਾਂ ਦਾ ਜੀਵਨ ਦੀ ਸਫਲਤਾ ਰੂਪੀ ਕਾਰਜ ਵਾਹਿਗੁਰੂ ਜੀ ਨੇ ਸਫਲ ਕਰ ਦਿੱਤਾ, ਪਰਮ ਰੂਪੀ ਪੜਦਾ ਹਟ ਗਿਆ, ਉਹ ਪਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੋ ਗਏ ਨੇ। ਇਹ ਸੰਗਤ ਜੀ, ਬਾਹਜ ਭਾਵ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਉਪਦੇਸ਼ ਦਿੱਤਾ ਹੈ। ਇਸੇ ਤਰ੍ਹਾਂ ਜਿਹੜੇ ਨਿਸ਼ਕਾਮੀ ਪੁਰਖ ਹੋ ਕਰਕੇ ਸੇਵਾ ਕਰਦੇ ਹੈ ਨਾ, ਬੰਦਗੀ ਕਰਨ ਵਾਲੇ ਜਿਹੜੇ ਬ੍ਰਹਮ ਬੇਤੇ ਹੈ, ਜਿਨ੍ਹਾਂ ਦੇ ਮਨ ਵਿੱਚ ਆਸਾ ਹੈ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਦੇ ਨਾਲ ਮਿਲਣੇ ਦੀ, ਤਿੰਨਾਂ ਪ੍ਰਥਾਏ ਵੀ ਅੰਤਰੀ ਭਾਵ ਦੇ ਵਿੱਚ ਉਪਦੇਸ਼ ਦਿੱਤਾ ਹੈ। ਤੋ ਇਸੇ ਪ੍ਰਕਾਰ ਫਿਰ ਆਰੰਭ ਤੋਂ ਇਹੀ ਸ਼ਬਦ ਪੜ੍ਹਨਾ ਕਰੋ ਜੀ।
1: ਨਾਇਕ ਏਕ ਬਨਜਾਰੇ ਪਾਚ।
0: ਭਗਤ ਕਬੀਰ ਸਾਹਿਬ ਜੀ ਹੁਣ ਜਗਿਆਸੂ ਜਨਾਂ ਦੇ ਤਾਂ ਉਪਦੇਸ਼ ਦੇ ਰਹੇ ਹੈ। ਪਹਿਲੇ ਅਰਥਾਂ ਦੇ ਵਿੱਚ ਉਸ ਵਪਾਰੀ ਦੇ ਤਾਂ ਉਪਦੇਸ਼ ਦਿੱਤਾ, ਉਹਦੀ ਭਾਸ਼ਾ ਉਹਦੀ ਕਿਰਤ ਦੇ ਵਿੱਚ ਉਪਦੇਸ਼ ਦਿੱਤਾ ਕਿ ਉਹਨੂੰ ਸਮਝ ਪੈ ਜਾਵੇ। ਫਿਰ ਕੋਈ ਜਗਿਆਸੂ ਜਨ ਬੈਠੇ ਕਹਿਣ ਲੱਗੇ ਮਹਾਰਾਜ ਸਾਨੂੰ ਵੀ ਉਪਦੇਸ਼ ਦੇਵੋ। ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਐ,
1: ਨਾਇਕ ਏਕ ਬਨਜਾਰੇ ਪਾਚ।
0: ਭਗਤ ਕਬੀਰ ਜੀ ਕਹਿੰਦੇ ਹੈ ਭਾਈ, ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੋ ਨਾਇਕ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਜੋ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਹੈ ਨਾ, ਨਾਇਕ ਏਕ ਬਨਜਾਰੇ ਪਾਚ, ਉਸ ਪਰਮੇਸ਼ਵਰ ਵਾਹਿਗੁਰੂ ਜੀ ਦੇ ਪੈਦਾ ਕੀਤੇ ਹੋਏ ਸੰਸਾਰ ਦੇ ਪੰਜਾਂ ਤੱਤਾਂ ਤੋਂ ਜਿਹੜੀ ਸ੍ਰਿਸ਼ਟੀ ਹੈ ਨਾ, ਇਹਨਾਂ ਪੰਜਾਂ ਤੱਤਾਂ ਤੋਂ ਗੁਣ ਧਾਰਨ ਕਰਨ ਲਈ ਜਾਣੋ ਕਿ ਵਣਜਾਰੇ ਹਨ, ਇਹ ਵਪਾਰੀ ਹਨ। ਧਰਤੀ ਤੋਂ ਧੀਰਜਤਾ ਦਾ, ਅੱਗ ਤੋਂ ਪ੍ਰਕਾਸ਼ਤਾ, ਪਾਣੀ ਤੋਂ ਨਿਰਮਲਤਾਈ ਦਾ, ਹਵਾ ਤੋਂ ਨਿਰਲੇਪਤਾ ਦਾ, ਆਕਾਸ਼ ਤੋਂ ਨਿਰਖੋਭਤਾ ਦਾ, ਇਹੋ ਇਹਨਾਂ ਪੰਜਾਂ ਤੱਤਾਂ ਦੇ ਜਿਹੜੇ ਗੁਣ ਧਾਰਨ ਕਰਨੇ ਹੈ, ਇਹ ਜਾਣੋ ਕਿ ਪੰਜੇ ਹੀ ਵਪਾਰੀ ਬਣ ਜਾ ਰਹੇ ਹਨ।
1: ਭਰਤ 25 ਸਕ ਸੰਗ ਕਾਚ।
0: ਤੇ ਜਿਹੜੀਆਂ 25 ਪ੍ਰਕਿਰਤੀਆਂ ਹਨ, ਇਹਨਾਂ ਨੂੰ ਆਪਣੇ ਜੀਵਨ ਦੇ ਵਿੱਚੋਂ ਅਭਾਵ ਕਰ ਦੇਣਾ, ਕਿ ਇਹਨਾਂ ਦਾ ਸਾਥ ਜਿਹੜਾ ਹੈ ਇਹ ਸਦਾ ਰਹਿਣ ਵਾਲਾ ਨਹੀਂ, ਇਹ ਕੱਚਾ ਹੈ, ਇਹ ਪੱਕਾ ਨਹੀਂ ਹੈ। ਪਤਾ ਨਹੀਂ ਕਿਹੜੇ ਵੇਲੇ ਇੰਦਰੀਆਂ ਨੇ ਸਿਤਰ ਹੋ ਜਾਣਾ ਹੈ, ਪਤਾ ਨਹੀਂ ਕਿਹੜੇ ਵੇਲੇ ਸਰੀਰ ਨੇ ਸਾਡਾ ਸਾਥ ਛੱਡ ਦੇਣਾ ਹੈ, ਕਦੋਂ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਦਾ ਸੱਦਾ ਆ ਜਾਣਾ। ਐਸੀ ਮਨ ਵਿੱਚ ਭਾਵਨਾ ਬਣਾ ਕਰਕੇ ਇਹਨਾਂ ਇੰਦਰੀਆਂ ਨੂੰ ਆਪਣੇ ਜੀਵਨ ਦੇ ਵਿੱਚੋਂ 25 ਪ੍ਰਕਿਰਤੀਆਂ ਜਿਹੜੀਆਂ ਇਹਨਾਂ ਦਾ ਕੱਚਾ ਸਾਥ ਜਾਣ ਕਰਕੇ ਛੱਡ ਦੇਣਾ ਕਰੇ।
1: ਨੌ ਬਹੀਆਂ ਦਸ ਗੋਨ ਆਹੇ।
0: ਨੌ ਬਹੀਆਂ ਤੋਂ ਭਾਵ ਜਿਹੜੀ ਨੌਵਾਂ ਖੰਡਾਂ ਦੀ ਸੰਸਾਰ ਦੀ ਵਾਸ਼ਨਾ, ਫਿਰ ਦਸ ਗੋਨ ਆਹੇ, ਦਸਾਂ ਦਿਸ਼ਾਵਾਂ ਦੀ ਸੰਸਾਰ ਦੀ ਜਿਹੜੀ ਸੁੱਖਾਂ ਦੀ ਮਨ ਵਿੱਚ ਵਾਸ਼ਨਾ ਲੈ ਕਰਕੇ ਸੰਸਾਰ ਦੇ ਵਿੱਚ ਫਿਰਨਾ, ਇਹ ਨੌਵਾਂ ਖੰਡਾਂ ਅਤੇ ਦਸਾਂ ਦਿਸ਼ਾਵਾਂ ਦੀ ਵਾਸ਼ਨਾ ਆਪਣੇ ਜੀਵਨ ਦੇ ਵਿੱਚੋਂ ਜਗਿਆਸੂ ਜਨ ਤਿਆਗ ਦੇਣਾ ਕਰੇ।
1: ਅਸਨ 72 ਲਾਗੀ ਤਾਹੇ।
0: ਤੇ ਜਿਹੜੀਆਂ ਸਰੀਰ ਦੇ ਅੰਦਰ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਨੇ ਜਿਨ੍ਹਾਂ ਨਾੜੀਆਂ ਦੇ ਨਾਲ ਸਰੀਰ ਨੂੰ ਬੰਨ ਕਰਕੇ ਰੱਖਣਾ ਕੀਤਾ ਹੈ, ਸਾਰ ਸੰਗਤ ਜੀ 72 ਲੱਖ, 72 ਕਰੋੜ, 72 ਲੱਖ, 72 ਹਜ਼ਾਰ ਅਤੇ 700 ਅਤੇ 1 ਨਾੜੀ ਸਰੀਰ ਦੇ ਅੰਦਰ ਸੂਖਸ਼ਮ ਅਤੇ ਸਥੂਲ ਨਾੜੀਆਂ ਹਨ। ਬਹੁਤ ਛੋਟੀਆਂ ਛੋਟੀਆਂ ਬਰੀਕ ਅਤੇ ਬਹੁਤ ਜਿਹੜੀਆਂ ਮੋਟੇ ਆਕਾਰ ਦੀਆਂ 72 ਨਾੜੀਆਂ ਕਿਹਾ ਜਾਂਦੀਆਂ ਨੇ, ਪਰ ਇੰਨੀਆਂ ਕੁ ਜ਼ਿਆਦਾ ਸੂਖਸ਼ਮ ਨਾੜੀਆਂ ਜਿਨ੍ਹਾਂ ਦੀ ਕਰੋੜਾਂ ਦੀ ਗਿਣਤੀ ਵੀ ਸਰੀਰ ਦੇ ਵਿੱਚ ਹਨ, ਜਿਨ੍ਹਾਂ ਦੇ ਨਾਲ ਕਸਣ ਭਾਵ ਸਰੀਰ ਨੂੰ ਕਸ ਕਰਕੇ ਬੰਨ ਪਾ ਕਰਕੇ ਰੱਖਿਆ ਹੋਇਆ ਹੈ। ਪਰਮਾਤਮਾ ਨੇ ਸਰੀਰ ਨੂੰ ਕਸ ਕਰਕੇ ਰੱਖਿਆ ਹੈ।
1: ਓਹੇ ਐਸੇ ਬਨਜ ਸੂ ਨਹੀਂ ਕਾਜ।
0: ਜਿਹੜੀ ਜਗਿਆਸੂ ਜਨ ਹੈ ਨਾ, ਉਹ ਮਨ ਵਿੱਚ ਭਾਵਨਾ ਬਣਾ ਕਰਕੇ ਪਰਮੇਸ਼ਵਰ ਵਾਹਿਗੁਰੂ ਜੀ ਨੂੰ ਯਾਦ ਕਰਦੇ ਹੈ ਕਿ ਭਾਈ ਮੋਹੇ ਐਸੇ ਬਨਜ ਸਿਓ ਨਹੀਂ ਕਾਜ, ਸਾਨੂੰ ਐਸੇ ਸੰਸਾਰ ਦੇ ਅੰਦਰ ਜਿਹੜਾ ਚਿਤ ਸੰਸਾਰ ਦੇ ਵਿੱਚ ਜੁੜ ਕੇ ਨਿਰੰਕਾਰ ਨੂੰ ਭੁਲਾ ਦੇਣਾ, ਸੰਸਾਰ ਦੀ ਮੋਹ ਮਮਤਾ ਵਿੱਚ ਗਲਤਾਨ ਹੋ ਕਰਕੇ ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ ਜੀ ਦੀ ਯਾਦ ਨੂੰ ਵਿਸਾਰ ਦੇਣਾ। ਐਸੇ ਸੰਸਾਰ ਦੇ ਵਣਜ ਦੇ ਨਾਲ, ਵਪਾਰ ਦੇ ਨਾਲ ਸਾਨੂੰ ਕੋਈ ਵੀ ਕੰਮ ਨਹੀਂ ਹੈ।
1: ਘਟਾ ਮੂਲ ਨਿਤ ਵਢਾ ਵਿਆਜ,
0: ਜਿਸ ਵਿੱਚ ਸੰਸਾਰ ਦੇ ਅੰਦਰ ਮੂਲ ਜਿਹੜਾ ਘਟ ਜਾਵੇ ਤੇ ਵਿਆਜ ਵੱਧ ਜਾਣਾ ਕਰੇ। ਔਰ ਇਸੇ ਪ੍ਰਕਾਰ ਜੋ ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ ਜੀ ਦੇ ਪਿਆਰੇ ਹੈ ਨਾ, ਉਹ ਕਹਿੰਦੇ ਹਨ ਕਿ ਸਾਨੂੰ ਸੰਸਾਰ ਦੇ ਅੰਦਰ ਐਸੇ ਵਣਜ ਦੇ ਨਾਲ ਲੱਤਾ ਜਿੰਨਾ ਵੀ ਕੋਈ ਤਲੁਕ ਨਹੀਂ ਹੈ, ਭਾਵ ਕੋਈ ਪਿਆਰ ਨਹੀਂ ਹੈ। ਜਿਹ ਘਟੈ ਮੂਲ ਨਿਤ ਵਢੈ ਵਿਆਜ, ਜਿਸ ਕਰਕੇ ਸੰਸਾਰ ਦੇ ਅੰਦਰ ਮਿਲੇ ਹੋਏ ਅਮੋਲਕ ਸਵਾਦ ਸਾਡੇ ਘੱਟ ਜਾਣ ਅਤੇ ਪਰਮੇਸ਼ੁਰ ਵਾਹਿਗੁਰੂ ਨੂੰ ਯਾਦ ਹੀ ਨਾ ਕਰੀਏ ਅਤੇ ਜੀਵਨ ਦੀ ਜਿਹੜੀ ਹੈ ਉਹ ਜੀਵਨ ਲੀਲਾ ਸਮਾਪਤੀ ਹੋਣੇ ਵਾਲੇ ਪਾਸੇ ਜਾਈ ਜਾਵੇ, ਉਹ ਵਿਆਜ ਵੱਧ ਜਾਵੇ, ਪਰਮਾਤਮਾ ਨੂੰ ਚੇਤੇ ਹੀ ਨਾ ਕਰੀਏ। ਐਸੇ ਕਹਿੰਦੇ ਕਾਰਜ ਦੇ ਨਾਲ ਸਾਨੂੰ ਕੋਈ ਵੀ ਪਿਆਰ ਨਹੀਂ ਹੈ। ਵਿਸ਼ਰਾਮ ਦੇ ਕੇ ਹਜ਼ੂਰ ਭਗਤ ਰਸਨਾ ਦੁਆਰਾ ਫਰਮਾਉਂਦੇ ਹੈ,
1: ਸਤ ਸੂਤ ਮਿਲ ਬਨ ਜਕੀਨ।
0: ਭਗਤ ਕਬੀਰ ਸਾਹਿਬ ਜੀ ਕਹਿੰਦੇ ਹੈ, ਭਾਈ ਜਗਿਆਸੂ ਜਾਨੋ, ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਇਹ ਗੁਣ ਧਾਰਨ ਕੀਤੇ ਹੋਏ ਹੈ ਨਾ, ਸੱਤਾਂ ਸਾਧਨਾ ਰੂਪੀ ਗੁਣ ਧਾਰਨ ਕਰ ਲਏ ਹੈ, ਸ਼ਰਵਣ ਮੰਨਣ ਨਿਧਿਆਸਣ ਔਰ ਇਸੇ ਪ੍ਰਕਾਰ ਤਤ ਤੋਂ ਦਾ ਸੋਧਨ, ਵੈਰਾਗ ਵਿਵੇਕ ਖੜ ਸੰਮਤੀ ਮੁੱਖ ਇਸ਼ਾ ਇਤਿਆਦਿਕ, ਇਹ ਜਿਹੜੇ ਸ਼ੁਭ ਗੁਣ ਹੈ ਨਾ, ਇਹ ਜਾਣੋ ਕਿ ਜਗਿਆਸੂ ਜਾਨਾਂ ਨੇ ਸਾਤ ਸੂਤ ਮਿਲ ਬਨ ਯਕੀਨ ਇਹਨਾਂ ਨੂੰ ਧਾਰਨ ਕਰਕੇ ਅਤੇ ਪਰਮਾਤਮਾ ਵਾਹਿਗੁਰੂ ਜੀ ਦਾ ਸਿਮਰਨ ਰੂਪੀ ਵਪਾਰ ਕੀਤਾ, ਨਾਮ ਜਪਣ ਰੂਪੀ ਵਪਾਰ ਕਰਨਾ ਕੀਤਾ, ਆਪ ਜਪਿਆ ਅਤੇ ਸੰਸਾਰ ਦੇ ਜੀਵਾਂ ਨੂੰ ਪ੍ਰੇਰਿਤ ਕਰ ਕਰਕੇ ਜਪਾਇਆ ਹੈ।
1: ਕਰਮ ਭਾਵਨੀ ਸੰਗ ਲੀਨ,
0: ਤੇ ਨਾਲ ਫਿਰ ਨਿਸ਼ਕਾਮ ਕਰਮਾਂ ਦੀ ਕਰਨੀ ਬੜੀ ਭਾਵਨਾ ਪੂਰਵਕ ਹੋਰ ਕਰਕੇ ਧਾਰਨ ਕੀਤੀ ਹੈ। ਰੱਬ ਦੇ ਪਿਆਰੇ ਨਿਸ਼ਕਾਮ ਹੋ ਕੇ ਪਰਮਾਤਮਾ ਜੀ ਦਾ ਸਿਮਰਨ ਕਰਦੇ ਨੇ, ਪਿਆਰ ਵਿੱਚ ਭੇਜ ਕਰਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਪ ਜਪਦੇ ਨੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕੋਈ ਮਨ ਵਿੱਚ ਸੰਸਾਰ ਦੇ ਸੁੱਖਾਂ ਦੀ ਕਾਮਨਾ ਨਹੀਂ, ਨਿਸ਼ਕਾਮ ਹੋ ਕੇ ਅਤੇ ਭਾਵਨਾ ਸਿੱਧ ਹੋ ਕਰਕੇ ਪਰਮੇਸ਼ਰ ਦੇ ਨਾਮ ਜਪਣ ਰੂਪੀ ਵਪਾਰ ਇਹ ਕਾਰਜ ਕਰਦੇ
1: ਕਰਤਾਰ।
0: ਔਰ ਇਸੇ ਪ੍ਰਕਾਰ ਸਰ ਸੰਗਤ ਜੀ, ਜਿਹੜਾ ਤਿੰਨਾਂ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚੋਂ ਅਭਾਵ ਕਰ ਦੇਣਾ, ਜਿਹੜੇ ਰਾਜ ਝਗੜਾ ਪਾਉਂਦੇ ਹੈ, ਇਹ ਵਾਹਿਗੁਰੂ ਦੇ ਪਿਆਰਿਆਂ ਨੇ ਆਪਣੇ ਜੀਵਨ ਦੇ ਵਿੱਚ ਧਾਰਨ ਕੀਤਾ ਹੋਇਆ। ਕਰਤ ਰਾਰ, ਕਿਤੇ ਇਹਨਾਂ ਦੇ ਜੀਵਨ ਵਿੱਚ ਵੀ ਰਾੜ ਪਾਉਂਦੇ? ਕਹਿੰਦੇ ਨਹੀਂ, ਰੱਬ ਦੇ ਪਿਆਰਿਆਂ ਦੇ ਜੀਵਨ ਦੇ ਵਿੱਚ ਤਿੰਨੇ ਗੁਣ ਵੀ ਕਦੇ ਰਾੜ ਝਗੜਾ ਨਹੀਂ ਪਾਉਣਾ ਕਰਦੇ। ਰੱਬ ਦੇ ਪਿਆਰਿਆਂ ਦੇ ਜੀਵਨ ਦੇ ਵਿੱਚ ਉੱਤਮ ਮੱਧਮ ਕਨਿਸ਼ਟ ਕਰਮਾਂ ਰੂਪੀ ਜਿਹੜੇ ਮਸੂਲੀਏ ਨਾ, ਉਹ ਵੀ ਕਦੇ ਝਗੜਾ ਨਹੀਂ ਪਾਉਣਾ ਕਰਦੇ। ਐਸਾ ਤਿੰਨਾਂ ਦਾ ਸਤਿ ਸੰਗਤ ਜੀ, ਜੋ ਜੀਵਨ ਮੁਕਤੀ ਵਾਲਾ ਜਿਹੜਾ ਆਨੰਦ ਤਿੰਨਾਂ ਦੇ ਜੀਵਨ ਵਿੱਚ ਬਣਿਆ ਰਹਿੰਦਾ, ਕਿਸੇ ਪ੍ਰਕਾਰ ਦਾ ਸੰਸਾਰ ਦਾ ਕੋਈ ਬੰਧਨ ਨਹੀਂ ਵਿਆਪਣਾ ਕਰਦਾ।
1: ਚਲੋ ਬਨ ਜਾਰਾ ਹਾਥ ਝਾਰ,
0: ਔਰ ਜਿਸ ਕਰਕੇ ਅਕਾਲ ਪੁਰਖ ਪਰਮੇਸ਼ਰ ਦਾ ਪਿਆਰਾ ਰੂਪ ਜਿਹੜਾ ਵਣਜਾਰਾ ਹੈ ਨਾ, ਉਹ ਫਿਰ ਆਪਣੇ ਅੰਦਰੋਂ ਸੰਕਲਪਾਂ ਵਿਕਲਪਾਂ ਰੂਪੀ ਹੱਥਾਂ ਨੂੰ ਝਾੜ ਕਰਕੇ ਸੁਰਖਰੂ ਹੋ ਕੇ ਪਰਮਾਤਮਾ ਦੇ ਘਰ ਦੇ ਵਿੱਚ ਚਲਿਆ ਜਾਂਦਾ। ਸਤਿ ਸੰਗਤ ਜੀ, ਕੋਈ ਸੰਸਾਰ ਦੇ ਕਰਮਾਂ ਦਾ ਬੰਧਨ ਨਹੀਂ ਰੱਬ ਦੇ ਪਿਆਰਿਆਂ ਨੂੰ। ਜਿਹੜੇ ਗੁਰਮੁਖ ਜਨ ਭਗਤੀ ਦੇ ਮਾਰਗ 'ਤੇ ਤੁਰਦੇ ਹੈ ਨਾ, ਨਿਸ਼ਕਾਮ ਹੋ ਕਰਕੇ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕਰਦੇ ਹੈ, ਸੱਚੇ ਪਾਤਸ਼ਾਹ ਜੀ ਆਖਰੇ ਭਗਤ ਰਸਨਾ ਦੁਆਰਾ, ਚਲੋ ਬਨਜਾਰਾ ਹਾਥ ਝਾਹਰ, ਹੇ ਭਾਈ ਸੰਸਾਰ ਦੇ ਪਾਪ ਪੁੰਨ ਕਰਮਾਂ ਰੂਪੀ ਹੱਥਾਂ ਨੂੰ ਝਾੜ ਕਰਕੇ, ਸੰਕਲਪਾਂ ਵਿਕਲਪਾਂ ਰੂਪੀ ਹੱਥਾਂ ਨੂੰ ਝਾੜ ਕਰਕੇ ਉਹ ਸੰਸਾਰ ਤੋਂ ਸੁਰਖਰੂ ਹੋ ਕਰਕੇ ਜਾਂਦੇ ਹੈ, ਨਾ ਤਾਂ ਸੰਸਾਰ ਦੇ ਸੁੱਖਾਂ ਰੂਪੀ ਸੰਕਲਪ ਮਨ ਵਿੱਚ ਤਿੰਨਾਂ ਦੇ ਫੁਰਦਾ, ਨਾ ਕੋਈ ਮੰਦਾ ਫੁਰਨਾ ਕੋਈ ਵਿਕਲਪ ਤਿੰਨਾਂ ਦੇ ਮਨ ਵਿੱਚ ਫੁਰਦਾ, ਉਹ ਸੰਸਾਰ ਤੋਂ ਆਜ਼ਾਦ ਹੋ ਕਰਕੇ ਵਾਹਿਗੁਰੂ ਜੀ ਦੇ ਘਰ ਜਾਂਦੇ ਹਨ।
1: ਪੂੰਜੀ ਹਿਰਾਨੀ ਬਨ ਜਟੂਟ,
0: ਔਰ ਇਸੇ ਪ੍ਰਕਾਰ ਜਿਹੜੇ ਸਾਰੇ ਸੰਗਤ ਜਗਾਤੀਏ ਹੈ ਨਾ, ਜਿਹੜੇ ਟੈਕਸ ਲਾਉਣ ਵਾਲੇ ਵਸੂਲਣ ਵਾਲੇ ਹੈ, ਪੂੰਜੀ ਹੈਰਾਨੀ, ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਬਨਜ ਟੂਟ, ਤਿੰਨਾਂ ਦੇ ਸੰਸਾਰ ਦੇ ਪਾਪ ਅਤੇ ਪੁੰਨ ਕਰਮਾਂ ਰੂਪੀ ਜਿਹੜੀ ਪੂੰਜੀ ਉਹ ਟੁੱਟ ਜਾਣਾ ਕੀਤੀ ਹੈ। ਭਾਵ ਉਹ ਖੁਸ ਗਈ ਇਸ ਸੰਸਾਰ ਦੇ ਅੰਦਰ ਜੀਵਨ ਦੇ ਵਿੱਚੋਂ ਬਣਜ ਟੂਟ ਅਤੇ ਜੰਮਣ ਅਤੇ ਮਰਨ ਦਾ ਜਿਹੜਾ ਬਣਜ ਵਪਾਰ ਸੀ ਨਾ ਵਾਰ ਵਾਰ ਸੰਸਾਰ ਦੇ ਵਿੱਚ ਮਿਲਦਾ ਕਦੇ ਜੰਮਣਾ ਅਤੇ ਕਦੇ ਮਰਨਾ ਫਿਰ ਜਨਮ ਧਾਰਨ ਕਰਨਾ ਫਿਰ ਮੌਤ ਦੇ ਮੂੰਹ ਵਿੱਚ ਪੈ ਜਾਣਾ ਮਹਾਰਾਜ ਕਹਿੰਦੇ ਵਾਹਿਗੁਰੂ ਜੀ ਨੇ ਤਿੰਨਾਂ ਦਾ ਉਹ ਤੋੜ ਦਿੱਤਾ ਹੈ ਔਰ ਦਸਾਂ ਦਿਸ਼ਾਵਾਂ ਦੀ ਜਿਹੜੀ ਸੰਸਾਰ ਦੀ ਵਾਸ਼ਨਾਵਾਂ ਨੂੰ ਧਾਰਨ ਕਰਨਾ ਹੈ ਉਹ ਵੀ ਫੁੱਟ ਕਰਕੇ ਚਲੇ ਗਏ ਹੈ ਕਿਸੇ ਪ੍ਰਕਾਰ ਸੰਸਾਰ ਦੇ ਸੁੱਖਾਂ ਦੀ ਕੋਈ ਮਨ ਵਿੱਚ ਵਾਸ਼ਨਾ ਨਹੀਂ ਰਹਿਣਾ ਕੀਤੀ
1: ਮਨ ਸਰਸੀ ਕਾਜ
0: ਭਗਤ ਕਬੀਰ ਸਾਹਿਬ ਜੀ ਕਹਿੰਦੇ ਹੈ ਜਗਿਆਸੂ ਜਨੋ ਤਿੰਨਾਂ ਦਾ ਮਨ ਜਿਹੜਾ ਨਾ ਸਹਿਤ ਰਸ ਦੇ ਹੋ ਗਿਆ ਜਿਨ੍ਹਾਂ ਨੇ ਐਸੇ ਸ਼ੁਭ ਗੁਣਾਂ ਨੂੰ ਧਾਰਨ ਕਰਕੇ ਅਵਗੁਣਾਂ ਨੂੰ ਆਪਣੇ ਜੀਵਨ ਦੇ ਵਿੱਚੋਂ ਤਿਆਗ ਦਿੱਤਾ ਹੈ ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਨਾਮ ਦਾ ਸੱਚ ਦਾ ਵਪਾਰ ਕੀਤਾ ਕਹਿਣ ਲੱਗੇ ਉਹਨਾਂ ਦਾ ਮਨ ਜਿਹੜਾ ਨਾ ਸਹਿਤ ਰਸ ਦੇ ਹੋ ਗਿਆ ਹਿਰਦਾ ਅਡੋਲ ਬਣ ਜਾਣਾ ਕੀਤਾ ਹੈ
1: ਸਹਿਜ ਸਮਾਨੋ ਤਾ ਭਰਮ ਭਾਜ
0: ਸਹਿਜ ਅਡੋਲ ਸੁਤੇ ਸਿੱਧੀ ਤਿੰਨਾਂ ਦਾ ਫਿਰ ਵਾਹਿਗੁਰੂ ਜੀ ਦੇ ਸਰੂਪ ਦੇ ਵੀ ਸਮਾਉਣਾ ਹੋ ਗਿਆ ਕਿਉਂਕਿ ਪਰਮਾਤਮਾ ਨੇ ਕਿਸੇ ਪ੍ਰਕਾਰ ਦਾ ਭਰਮ ਰੂਪੀ ਪੜਦਾ ਨਹੀਂ ਤਿੰਨਾਂ ਦੇ ਮਤ ਤੇ ਰਹਿਣ ਦੇਣਾ ਕੀਤਾ ਜਿਹਨਾਂ ਨੂੰ ਐਸਾ ਸਾਧ ਸੰਗਤ ਜੀ ਪਵਿੱਤਰ ਵਪਾਰ ਜੀਵਨ ਦੇ ਵੀ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ ਜਿਵੇਂ ਸ੍ਰੀ ਰਾਗ ਰਾਗ ਵਿੱਚ ਵੀ ਸਤਿਗੁਰੂ ਜੀ ਦਾ ਪਾਵਨ ਵਚਨ ਆਉਂਦਾ ਹੈ ਨਾ ਮਹਾਰਾਜ ਜੀ ਨੇ ਉੱਥੇ ਵੀ ਵਪਾਰ ਦਾ ਅਲੰਕਾਰ ਬਣਾ ਕੇ ਉਪਦੇਸ਼ ਦਿੱਤਾ ਹੇ ਜੀਵ ਸੰਸਾਰ ਦੇ ਵਿੱਚ ਤੂੰ ਕੋਈ ਕਿਸੇ ਤਰ੍ਹਾਂ ਦਾ ਕਦੇ ਕਿਸੇ ਤਰ੍ਹਾਂ ਦਾ ਵਪਾਰ ਕਰਦਾ ਕਦੇ ਛਲ ਕਰਕੇ ਕਦੇ ਝੂਠ ਬੋਲ ਕਰਕੇ ਠੱਗੀਆਂ ਮਾਰ ਕਰਕੇ ਵਪਾਰ ਕਰਦਾ ਇਹ ਦੁਨੀਆਂ ਦੇ ਜਿੰਨੇ ਵੀ ਵਪਾਰ ਕੇਵਲ ਸੰਸਾਰ ਇੱਥੇ ਤੱਕ ਹੀ ਸੀਮਤ ਹਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਣਜ ਕਰ ਹੋ ਵਣ ਜਾ ਰਹੇ ਹੋ ਵੱਖਰ ਲੇਹੋ ਸੰਭਾਲ ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭ ਹੈ ਨਾਲ ਹੇ ਭਾਈ ਉਸ ਵਾਹਿਗੁਰੂ ਜੀ ਦੇ ਨਾਮ ਰੂਪੀ ਗੁਰੂ ਕੀ ਸਿੱਖਿਆ ਗੁਰ ਉਪਦੇਸ਼ ਰੂਪੀ ਵਸਤੂ ਨੂੰ ਸੰਭਾਲਣਾ ਕਰੋ ਜਿਸ ਨੇ ਪਰਮਾਤਮਾ ਦੇ ਘਰ ਤੱਕ ਪਰਲੋਕ ਰਸਤੇ ਵੀ ਤੁਹਾਡੇ ਨਾਲ ਨਿਭਣਾ ਹੈ ਇਹ ਜਿਹੜਾ ਸੰਸਾਰ ਦਾ ਵਪਾਰ ਕੇਵਲ ਸੰਸਾਰ ਤੱਕ ਸੀਮਤ ਹੈ ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਨੇ ਇਹ ਪਰਮ ਉਪਦੇਸ਼ ਦਿੱਤਾ ਹੈ ਜਗਿਆਸੂ ਜਨਾਂ ਦੇ ਤਾਈਂ ਵੀ ਪਰਮ ਉਪਦੇਸ਼ ਬਖਸ਼ਿਸ਼ ਕਰਕੇ ਨਿਹਾਲ ਕੀਤਾ ਔਰ ਹਜ਼ੂਰ ਅਗਲੇ ਸ਼ਬਦ ਦੇ ਅੰਦਰ ਜੋ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ ਸਤਿ ਸੰਗਤ ਜੀ ਕੋਈ ਦਿਗ ਵਿਜੇ ਜਿਹੜਾ ਨਾਮੇ ਪੰਡਿਤ ਸੀਨਾ ਉਹ ਭਗਤ ਕਬੀਰ ਸਾਹਿਬ ਜੀ ਦੇ ਕੋਲ ਚੱਲ ਕਰਕੇ ਆਇਆ ਉਹਦੀ ਬੜੀ ਮੰਨਤਾ ਸੀ ਲੋਕ ਬੜੀ ਉਹਦੀ ਪੂਜਾ ਕਰਿਆ ਕਰਦੇ ਬਹੁਤ ਉੱਚ ਕੋਟੀ ਦਾ ਵਿਦਵਾਨ ਅਤੇ ਉਹਨੇ ਆ ਕਰਕੇ ਕਾਂਸ਼ੀ ਵਿੱਚ ਲਲਕਾਰ ਮਾਰ ਕਰਕੇ ਕਿਹਾ ਕਹਿਣ ਲੱਗਾ ਕਿ ਜਿਹੜਾ ਕੋਈ ਮੇਰੇ ਨਾਲ ਚਰਚਾ ਕਰੇ ਜੇ ਮੈਨੂੰ ਕੋਈ ਹਰਾ ਦੇਵੇਗਾ ਨਾ ਤਾਂ ਮੈਂ ਸਾਰੇ ਜਗਤ ਵਿੱਚੋਂ ਮੰਨ ਲੂੰ ਕਿ ਮੈਂ ਸਾਰੇ ਸੰਸਾਰ ਤੋਂ ਹਾਰ ਖਾ ਲਈ ਹੈ ਮੈਂ ਆਪਣੇ ਆਪ ਨੂੰ ਸਾਰੇ ਸੰਸਾਰ ਦੇ ਵਿੱਚੋਂ ਹਾਰਿਆ ਮੰਨਾਂਗਾ ਪਰ ਜਿਹੜਾ ਮੇਰੇ ਨਾਲ ਚਰਚਾ ਕਰਦਿਆਂ ਹੋਇਆਂ ਗੋਸ਼ਟੀਆਂ ਵਿਚਾਰਾਂ ਕਰਦਿਆਂ ਹਾਰ ਗਿਆ ਜੇ ਕਾਂਸ਼ੀ ਵੀ ਜਿਹੜਾ ਕੋਈ ਵਿਦਵਾਨ ਹਾਰ ਗਿਆ ਤਾਂ ਸਾਰੀ ਕਾਂਸ਼ੀ ਦੀ ਹਾਰ ਤੁਹਾਨੂੰ ਮੰਨਣੀ ਪਵੇਗੀ ਅਤੇ ਸਾਰੀ ਸੰਗਤ ਜੀ ਉਹ ਦਿਗ ਬਿਜੇ ਨਾਮੇ ਪੰਡਿਤ ਤੋਂ ਉਹਦੀ ਵਿਦਵਤਾ ਤੋਂ ਸਾਰੇ ਵੱਡੇ ਵੱਡੇ ਪੰਡਿਤ ਵਿਦਵਾਨ ਲੋਕ ਡਰਦੇ ਸਨ ਕਿ ਬਹੁਤ ਉੱਚ ਕੋਟੀ ਦਾ ਵਿਦਵਾਨ ਹੈ ਅਤੇ ਕਿਸੇ ਦਾ ਹੀਆ ਨਹੀਂ ਪੈਂਦਾ ਉਹਦੇ ਨਾਲ ਅੱਗੇ ਹੋ ਕਰਕੇ ਚਰਚਾ ਕਰੀਏ ਫਿਰ ਉਹਨਾਂ ਨੇ ਬੜੀ ਨੀਤੀ ਦੇ ਨਾਲ ਕਹਿੰਦੇ ਕਿ ਚਲੋ ਭਗਤ ਕਬੀਰ ਜੀ ਦੇ ਕੋਲ ਇਹਨੂੰ ਲੈ ਜਾਂਦੇ ਆ ਉਹ ਜਿਹੜਾ ਜੁਲਾਹਾ ਭਗਤ ਕਬੀਰ ਸਾਨੂੰ ਟਿਕਣ ਨਹੀਂ ਨਾ ਦਿੰਦਾ ਕਿੰਨੀ ਵਾਰ ਅਸੀਂ ਚਰਚਾ ਕੀਤੀ ਸਾਨੂੰ ਹਰਾ ਦਿੱਤਾ ਕਈ ਬ੍ਰਾਹਮਣ ਗਏ ਕਈ ਸਾਡੇ ਤੋਂ ਪੰਡਿਤ ਵਿਦਵਾਨ ਗਏ ਸਭ ਨੂੰ ਝੁਕਣਾ ਹੀ ਪਿਆ ਉਹਦੇ ਅੱਗੇ ਜਾ ਕਰਕੇ ਅਤੇ ਅਸੀਂ ਇਸ ਦਿਗ ਵਿਜੇ ਨਾਮੇ ਪੰਡਿਤ ਨੂੰ ਉੱਥੇ ਹੀ ਲੈ ਜਾਂਦੇ ਹਾਂ ਜੇ ਤਾਂ ਹਾਰ ਗਿਆ ਤਾਂ ਕਹਾਂਗੇ ਤੂੰ ਜੁਲਾਹੇ ਨੂੰ ਹਰਾ ਦਿੱਤਾ ਕਿਹੜਾ ਕਿਸੇ ਵਿਦਵਾਨ ਨੂੰ ਹਰਾਇਆ ਅਤੇ ਜੇ ਜਿੱਤ ਗਿਆ ਭਗਤ ਕਬੀਰ ਦੀ ਜਿੱਤ ਪ੍ਰਾਪਤ ਹੋ ਗਈ ਤਾਂ ਫਿਰ ਸਾਡੀ ਸਾਰੀ ਕਾਂਸ਼ੀ ਦੇ ਆਪਣੇ ਆਪ ਹੀ ਜਿੱਤ ਹੋ ਜਾਣੀ ਹੈ ਇਉਂ ਸਾਧ ਸੰਗਤ ਜੀ ਮਨ ਵਿੱਚ ਛਲ ਅਤੇ ਨੀਤੀ ਦੇ ਨਾਲ ਭਗਤ ਕਬੀਰ ਸਾਹਿਬ ਜੀ ਦੇ ਕੋਲ ਲੈ ਕਰਕੇ ਆਏ ਉਸ ਸਮੇਂ ਭਗਤ ਕਬੀਰ ਜੀ ਖੱਡੇ ਦੇ ਉੱਪਰ ਤਾਣੀ ਬੁਣਦੇ ਪਏ ਸਨ ਅਤੇ ਇੰਨੇ ਸਮੇਂ

0: ਜਬਾ ਵੀ ਸਾਫ ਸੁਥਰੀ ਨਹੀਂ ਜਿੱਥੇ ਬਹਿ ਕੇ ਛਕਣ ਲੱਗ ਪਿਆ। ਜਦੋਂ ਸ਼ੰਕਾ ਕੀਤਾ ਨਾ ਤੇ ਭਗਤ ਕਬੀਰ ਸਾਹਿਬ ਜੀ ਨੇ ਬਸੰਤ ਰਾਗ ਦੇ ਅੰਦਰ ਪਾਵਨ ਸ਼ਬਦ ਉਚਾਰਨ ਕਰਕੇ ਉਪਦੇਸ਼ ਦਿੱਤਾ ਹੈ, ਹਜੂਰ ਬਖਸ਼ਿਸ਼ ਕਰਕੇ ਫਰਮਾਉਂਦੇ ਹਨ,
1: ਬਸੰਤ ਹਿੰਡੋਲ ਘਰ ਦੂਜਾ।
0: ਬਸੰਤ ਤੇ ਹਿੰਡੋਲ ਦੋਵੇਂ ਰਾਗਣੀਆਂ ਦਾ ਸੰਮੇਲ ਕਰਕੇ ਦੂਸਰੇ ਘਰ ਸੁਰਤਾਲ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਹਨ,
1: ਓਅੰਕਾਰ ਸਤਿਗੁਰ ਪ੍ਰਸਾਦ।
0: ਇੱਕ ਅਦਵੈਰ ਸਰੂਪ ਹੈ, ਓਅੰਕਾਰ ਸਰਬ ਜੀਵਾਂ ਦਾ ਪ੍ਰਕਾਸ਼ਕ ਹੈ। ਇੱਕ ਅਦੁੱਤੀ ਪ੍ਰਕਾਸ਼ਮਾਨ ਸਰੂਪ ਹੈ ਜੋ ਦੇਸ਼ ਕਾਲ ਵਸਤੂ ਤੋਂ ਰਹਿਤ ਸਰੂਪ ਹੈ, ਜਾਤੀ ਵਿਜਾਤੀ ਸਵੈਗਤ ਭੇਦਾਂ ਤੋਂ ਰਹਿਤ ਵਾਹਿਗੁਰੂ ਜੀ ਦਾ ਸਰੂਪ ਹੈ। ਓਅੰਕਾਰ ਸਰਬ ਜੀਵਾਂ ਦਾ ਪ੍ਰਕਾਸ਼ਕ ਹੈ, ਸਤ ਸਦੀਵੀ ਕਾਲ ਸੱਚਾ ਗੁਰ ਚੇਤਨ ਸਰੂਪ ਹੈ ਅਤੇ ਪ੍ਰਸਾਦ ਇੱਕ ਰਸ ਰਹਿਣ ਵਾਲਾ ਆਨੰਦ ਸਰੂਪ ਹੈ, ਸਤਿਗੁਰੂ ਜੀ ਦੀ ਕਿਰਪਾ ਦੁਆਰਾ ਪਰਮੇਸ਼ੁਰ ਮਿਲਦਾ ਹੈ। ਇਹ ਉਹ ਨਿਰਦੇਸ਼ਕ ਮੰਗਲ ਕਰਕੇ ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਹਨ,
1: ਮਾਤਾ ਜੂਠੀ ਪਿਤਾ ਪੀ ਜੂਠਾ।
0: ਜਦੋਂ ਉਹ ਪੰਡਿਤ ਸਾਧ ਸੰਗਤ ਜੀ ਬਾਰ ਬਾਰ ਸ਼ੰਕੇ ਕਰੀ ਜਾਂਦਾ ਸੀ ਨਾ ਤੇ ਰਹਾਉ ਦੀਆਂ ਤੁਕਾਂ ਵਿੱਚ ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਫਰਮਾਇਆ, ਕਹੋ ਪੰਡਿਤ ਸੂਚਾ ਕਵਨ ਠਾਓ, ਜਹਾਂ ਬੈਸ ਹੋ ਭੋਜਨ ਖਾਓ। ਹੇ ਪੰਡਿਤ ਜੀ, ਤੁਸੀਂ ਦੱਸ ਦੇਵੋ ਕਿਹੜੀ ਸੁੱਚੀ ਥਾਂ ਹੈ, ਕਿਹੜੀ ਸੁੱਚੀ ਜਗ੍ਹਾ ਹੈ ਜਿੱਥੇ ਬੈਠ ਕਰਕੇ ਅਸੀਂ ਫਿਰ ਭੋਜਨ ਛਕ ਲਈਏ, ਤੁਸੀਂ ਸਾਨੂੰ ਦੱਸ ਦੇਣਾ ਕਰੋ। ਇਹ ਰਹਾਉ ਦੀਆਂ ਪੰਕਤੀਆਂ ਵੀ ਸਾਰੇ ਸੰਗਤ ਜੀ ਸ਼ਬਦ ਦਾ ਕੇਂਦਰੀ ਭਾਵ ਰੱਖਿਆ ਹੋਇਆ। ਔਰ ਜਦੋਂ ਕੋਈ ਜਵਾਬ ਨਾ ਮਿਲਿਆ ਉਹ ਪੰਡਿਤ ਤੋਂ, ਫਿਰ ਭਗਤ ਕਬੀਰ ਸਾਹਿਬ ਜੀ ਉਪਦੇਸ਼ ਦੇਣ ਲੱਗੇ ਹੈ, ਫਰਮਾਉਂਦੇ ਹਨ,
1: ਮਾਤਾ ਜੂਠੀ ਪਿਤਾ ਪੀ ਜੂਠਾ।
0: ਹੇ ਪੰਡਿਤ ਜੀ, ਕਾਸੀ ਤੁਸੀਂ ਝੂਠ ਦੀ ਗੱਲ ਕਰਦੇ ਪਏ ਹੋ, ਜਿਹੜੀ ਮਾਤਾ ਨੇ ਤੁਹਾਨੂੰ ਜਨਮ ਦਿੱਤਾ ਉਹ ਮਾਤਾ ਮਾਂ ਵੀ ਝੂਠੀ ਹੈ, ਪਿਤਾ ਵੀ ਝੂਠਾ ਅਤੇ ਪਿਤਾ ਵੀ ਝੂਠਾ ਹੀ ਹੈ। ਇਸ ਪ੍ਰਕਾਰ ਮਾਤਾ ਦਾ ਜੀਵਨ ਵੀ ਝੂਠਾ ਹੈ ਅਤੇ ਪਿਤਾ ਦਾ ਜੀਵਨ ਵੀ ਝੂਠਾ ਹੀ, ਜਾਣਨਾ ਕਰੋ
1: ਝੂਠੇ ਹੀ ਫਲ ਲਾਗੇ।
0: ਅਤੇ ਉਹਨਾਂ ਮਾਤਾ ਪਿਤਾ ਦੇ ਘਰ ਦੇ ਵਿੱਚ ਜਿਹੜੇ ਧੀਆਂ ਪੁੱਤਰ ਪੈਦਾ ਹੋਏ ਫਲ ਲੱਗੇ ਹੈ ਨਾ, ਉਹ ਵੀ ਜਾਣੋ ਕਿ ਝੂਠੇ ਹੀ ਹੈ। ਇਸ ਪ੍ਰਕਾਰ ਅਪਵਿੱਤਰਤਾ ਵਿੱਚੋਂ ਹੀ ਇਹਨਾਂ ਦਾ ਜਨਮ ਹੋਣਾ ਕੀਤਾ। ਇਸ ਕਰਕੇ ਭਗਤ ਜੀ ਕਹਿਣ ਲੱਗੇ, ਹੇ ਭਾਈ, ਮਾਤਾ ਝੂਠੀ ਪਿਤਾ ਭੀ ਝੂਠਾ, ਝੂਠੇ ਹੀ ਫਲ ਲਾਗੇ। ਅਤੇ ਜਿਹੜੇ ਉਹਨਾਂ ਮਾਤਾ ਪਿਤਾ ਦੇ ਘਰ ਬੱਚਿਆਂ ਦਾ ਜਨਮ ਹੋਇਆ, ਧੀਆਂ ਅਤੇ ਭਾਵੇਂ ਪੁੱਤਰ ਹੈ, ਉਹ ਵੀ ਜਾਣੋ ਕਿ ਫਿਰ ਝੂਠੇ ਹੀ ਹਨ।
1: ਆਵਹਿ ਝੂਠੇ ਜਾਹੇ ਪੀ ਝੂਠੇ।
0: ਜਿਹੜੇ ਜੀਵ ਸੰਸਾਰ ਦੇ ਵਿੱਚ ਜਨਮ ਧਾਰਨ ਕਰਕੇ ਆ ਰਹੇ ਹੈ ਨਾ, ਉਹ ਵੀ ਜਾਣੋ ਕਿ ਝੂਠੇ ਹੀ ਹੈ। ਪੂਰਵਲੇ ਪਾਪ ਕਰਮਾਂ ਦਾ ਸੰਸਾਰ ਦੇ ਵਿੱਚ ਫਲ ਭੋਗਣ ਦੇ ਵਾਸਤੇ ਕਰਮਾਂ ਦੇ ਬੱਝੇ ਹੋਏ ਸੰਸਾਰ ਦੇ ਅੰਦਰ ਉਹ ਜਨਮ ਧਾਰਨ ਕਰਦੇ ਪਏ, ਉਹ ਵੀ ਜਾਣੋ ਕਿ ਝੂਠੇ ਹਨ। ਔਰ ਜਾਹੇ ਪੀ ਝੂਠੇ, ਅਤੇ ਜਿਹੜੇ ਸੰਸਾਰ ਤੋਂ ਜਾ ਰਹੇ ਹੈ ਨਾ, ਅਵਿਦਿਆ ਦੀ ਗਾਫਲਤਾਈ ਕਰਕੇ, ਅਗਿਆਨਤਾ ਵੱਸ ਹੋ ਕਰਕੇ ਸੰਸਾਰ ਤੋਂ ਜਾ ਰਹੇ ਹੈ, ਮੌਰ ਦੇ ਮਾਰੇ ਹੋਏ ਮਰ ਕੇ ਸੰਸਾਰ ਤੋਂ ਜਾ ਰਹੇ, ਉਹ ਵੀ ਜਾਣੋ ਕਿ ਝੂਠੇ ਹਨ। ਅਥਵਾ ਆਵਹਿ ਝੂਠੇ ਜਾਹੇ ਪੀ ਝੂਠੇ। ਹੇ ਭਾਈ, ਜਿਹੜੇ ਕਿਸੇ ਦੇਸ਼ ਤੋਂ ਆ ਜਾਣਾ ਜਾਂ ਕਿਸੇ ਵਿਦੇਸ਼ ਵਿੱਚ ਚਲੇ ਜਾਣਾ, ਉਹ ਵੀ ਜਾਣੋ ਕਿ ਸੰਸਾਰ ਦੇ ਜੀਵ ਝੂਠੇ ਹੀ ਹੈ, ਅਪਵਿੱਤਰਤਾ ਨੂੰ ਹੀ ਤਿੰਨਾਂ ਨੇ ਵੀ ਧਾਰਨ ਕੀਤਾ। ਅਵਿਦਿਆ ਦੀ ਗਾਫਲਤਾਈ ਕਰਕੇ ਆਉਣ ਵਾਲੇ ਜਾਣ ਵਾਲੇ, ਜਨਮ ਧਾਰਨ ਕਰਨ ਵਾਲੇ ਜਾਂ ਫਿਰ ਮਰ ਕੇ ਸੰਸਾਰ ਤੋਂ ਜਾਣ ਵਾਲੇ ਵੀ ਝੂਠੇ ਹਨ।
1: ਝੂਠੇ ਮਰਹੇ ਅਭਾਗੇ।
0: ਔਰ ਜਿਹੜੇ ਸੰਸਾਰ ਦੇ ਅੰਦਰ ਭਾਗਾਂ ਤੋਂ ਹੀਣੇ ਜੀਵ ਹੈ ਨਾ, ਜਿਨ੍ਹਾਂ ਦੇ ਭਾਗ ਚੰਗੇ ਨਹੀਂ, ਮਾੜੇ ਭਾਗ ਹੋਣੇ ਕਰਕੇ ਉਹ ਪਰਮਾਤਮਾ ਦਾ ਸਿਮਰਨ ਨਹੀਂ ਕਰਦੇ, ਵਾਹਿਗੁਰੂ ਜੀ ਦੀ ਬੰਦਗੀ ਨਹੀਂ ਕਰਦੇ, ਨਾ ਕਦੇ ਮਹਾਰਾਜ ਜੀ ਦੀ ਸਤਸੰਗਤ ਕਰਦੇ ਨੇ, ਕਦੇ ਪਿਆਰ ਵਿੱਚ ਭਿੱਜ ਕੇ ਪਰਮਾਤਮਾ ਨੂੰ ਚੇਤੇ ਨਹੀਂ ਕਰਦੇ। ਝੂਠੇ ਮਰ ਹੋ ਅਭਾਗੇ, ਉਹ ਭਾਗਾ ਤੋਂ ਹੀਣੇ ਜੇ ਵੀ ਮਹਾਰਾਜ ਕਹਿੰਦੇ ਫਿਰ ਝੂਠੇ ਹੀ ਹੈ। ਔਰ ਇਸੇ ਪ੍ਰਕਾਰ ਜਿਹੜੇ ਜੀਵ ਸੱਚੇ ਪਾਤਸ਼ਾਹ ਜੀ ਤੋਂ ਬੇਮੁਖ ਹੋ ਕਰਕੇ ਰਹਿੰਦੇ ਹੈ ਨਾ, ਮਨ ਬਾਣੀ ਸਰੀਰ ਕਰਕੇ ਮਹਾਰਾਜ ਸਾਹਿਬ ਜੀ ਦੇ ਸਨਮੁਖ ਨਹੀਂ ਹੁੰਦੇ, ਉਹ ਵੀ ਜਾਣੋ ਕਿ ਝੂਠੇ ਅਪਵਿੱਤਰ ਜੀਵਨ ਵਾਲੇ ਹੀ ਹੈ। ਕਿਉਂਕਿ ਸਤਿ ਸੰਗਤ ਜੀ, ਸਤਿਗੁਰੂ ਜੀ ਦਾ ਗੁਰਬਾਣੀ ਵਿੱਚ ਵਚਨ ਹੈ ਨਾ, ਸਤਿਗੁਰ ਵਾਜੋ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾ ਬੁਰਾ। ਨਿਗੋਰੇ ਮਨੁੱਖ ਦਾ ਕਿੰਨਾ ਗਿਰਿਆ

0: ਹੋਏ ਜੀਵਨ ਹੋਵੇਗਾ ਮਹਾਰਾਜ, ਜਿਸ ਬਾਰੇ ਕਹਿੰਦੇ ਕਿ ਉਹਦਾ ਨਾਮ ਲੈਣਾ ਵੀ ਮਾੜਾ ਹੈ। ਇਸ ਕਰਕੇ ਜਾਣੋ ਕਿ ਮਾੜੇ ਭਾਗਾਂ ਦੀ ਨਿਸ਼ਾਨੀ ਹੈ ਜਿਹੜਾ ਜੀਵ ਸੰਸਾਰ ਦੇ ਅੰਦਰ ਆ ਕੇ ਗੁਰੂ ਵਾਲਾ ਨਹੀਂ ਬਣਿਆ। ਜਿਸ ਨੇ ਗੁਰੂ ਕੀ ਸਿੱਖੀ ਨਹੀਂ ਜੀਵਨ ਦੇ ਵਿੱਚ ਧਾਰਨ ਕੀਤੀ, ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸਿੱਖਿਆ ਨੂੰ ਨਹੀਂ ਜੀਵਨ ਦੇ ਵਿੱਚ ਕਮਾਇਆ, ਐਸੇ ਮਹਾਰਾਜ ਕਹਿੰਦੇ ਜਿਹੜੇ ਭਾਗਾਂ ਤੋਂ ਹੀਣੇ ਜੀਵ ਹੈ ਨਾ, ਉਹ ਮਰ ਕੇ ਸੰਸਾਰ ਤੋਂ ਜਾ ਰਹੇ ਹੈ। हे पायो भी जानो के झूठे ही हन।
1: आहो पंडित सूचा कवन ठाओ।
0: भगत कबीर साहिब जी कहन लगे, हे पाई, हे पंडित जी, तुसी दस देव को केड़ी सुची जगह है जिस ते तात कहंदे के तुसी सानू कही जांदे पाए कि झूठी थां ते बैठ करके भोजन छकी जांदा है, ते फिर तुसी सानू दस देना करो कि संसार दे अंदर केड़ी सुची जगह है, ਕਿਹੜਾ ਥਾਂ ਸੁੱਚਾ ਹੈ।
1: ਜਹਾਂ ਬੈਸ ਹਾਂ ਭੋਜਨ ਖਾਓ।
0: ਜੇ ਸੁੱਚੇ ਥਾਂ ਤੇ ਬੈਠ ਕਰਕੇ ਅਸੀਂ ਭੋਜਨ ਛਕ ਲੈਣਾ ਕਰੀਏ। ਜਦੋਂ ਇਹ ਵਚਨ ਕੀਤਾ ਤੇ ਸਰ ਸੰਗਤ ਜੀ ਦਿਗਵਿਜੇ ਨਾਮੇ ਪੰਡਿਤ ਚੁੱਪ ਕਰ ਗਿਆ, ਉਹਨੂੰ ਕੋਈ ਜਵਾਬ ਨਹੀਂ ਸੀ ਆਇਆ। ਤੋ ਫਿਰ ਉਹਦੇ ਤਾਈ ਉਪਦੇਸ਼ ਦਿੰਦੇ ਹੋਏ ਬਖਸ਼ਿਸ਼ ਕਰਦੇ ਹਨ।
1: ਰਹਾਓ,
0: ਵਿਸਰਾਮ ਦੇ ਕੇ ਹਜੂਰ ਬਖਸ਼ਿਸ਼ ਕਰਦੇ ਹਨ।
1: ਝੂਠੀ ਬੋਲਤ ਝੂਠਾ।
0: ਭਗਤ ਕਬੀਰ ਜੀ ਕਹਿਣ ਲੱਗੇ, ਹੇ ਪੰਡਿਤ ਜੀ, ਜਿਹੜੀ ਜੇਬਾ ਰਸਨਾ ਹੈ ਨਾ, ਇਹ ਵੀ ਝੂਠੀ ਹੈ। ਕਿਉਂਕਿ ਜਦੋਂ ਕੋਈ ਪਦਾਰਥ ਇਹਦੇ ਨਾਲ ਛਕਿਆ ਜਾਂਦਾ ਹੈ ਤੇ ਝੂਠੀ ਹੋ ਜਾਂਦੀ ਹੈ। ਜਿਵੇਂ ਕਿਸੇ ਝੂਠੇ ਪਦਾਰਥ ਨੂੰ ਕਿਸੇ ਝੂਠ ਨੂੰ ਹੱਥ ਲਾਵੇ ਜੀ ਤਾਂ ਹੱਥ ਝੂਠਾ ਮੰਨਿਆ ਜਾਂਦਾ, ਉਹ ਹੱਥ ਸੁੱਚਾ ਕਰਨਾ ਪੈਂਦਾ। ਅਤੇ ਜਿਹੜੀ ਰਸਨਾ ਤੋਂ ਕਿੰਨੇ ਪਦਾਰਥ ਛਕੇ ਜਾਂਦੇ ਹੈ ਉਹ ਤਾਂ ਫਿਰ ਝੂਠੀ ਹੈ ਨਾ। ਜਾਂ ਫਿਰ ਜਿਹੜੀ ਰਸਨਾ ਤੋਂ ਝੂਠ ਬੋਲਿਆ ਜਾਂਦਾ, ਝੂਠ ਵੀ ਝੂਠਾ ਹੈ। ਜਿਸ ਰਸਨਾ ਤੋਂ ਨਿੰਦਿਆ ਅਤੇ ਚੁਗਲੀਆਂ ਕੀਤੀਆਂ ਜਾਣ, ਉਹ ਰਸਨਾ ਵੀ ਝੂਠੀ ਹੈ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਜਿਹਬਾ ਝੂਠੀ ਬੋਲਤ ਝੂਠਾ। ਅਤੇ ਕਹਿੰਦੇ ਭਾਈ, ਜਿਹੜਾ ਰਸਨਾ ਤੋਂ ਬੋਲ ਬੋਲਣਾ ਉਹ ਵੀ ਫਿਰ ਝੂਠਾ ਹੀ ਹੈ ਨਾ। ਰਸਨਾ ਤੋਂ ਝੂਠੀ, ਰਸਨਾ ਤੋਂ ਨਿਕਲੇ ਹੋਏ ਜਿਹੜੇ ਬੋਲ ਹੈ ਉਹ ਵੀ ਜਾਣੋ ਕਿ ਝੂਠੇ ਹੀ ਹਨ।
1: ਕਰਨ ਨੇਤਰ ਸਭ ਝੂਠੇ।
0: ਤੇ ਜਿਹੜੇ ਕਰਨ ਕੰਨ ਹਨ ਇਹ ਵੀ ਝੂਠੇ ਹੈ। ਨੇਤਰ ਜਿਹੜੀਆਂ ਅੱਖਾਂ ਹਨ ਉਹ ਵੀ ਜਾਣੋ ਕਿ ਝੂਠੀਆਂ ਨੇ। ਜਿਹਨਾਂ ਕੰਨਾਂ ਦੇ ਨਾਲ ਇਹ ਜੀਵ ਸੰਸਾਰ ਦਾ ਲੱਚਰਪਣਾ ਸੁਣਦਾ ਰਹਿੰਦਾ, ਜਿਹਨਾਂ ਤੋਂ ਮਹਾਰਾਜ ਸਾਹਿਬ ਜੀ ਨੇ ਵਿਵਰਜਿਤ ਕਰਨਾ ਕੀਤਾ, ਮੇਰੇ ਮੋਹਨ ਸ਼੍ਰਵਣੀ ਇਹ ਨਾ ਸੁਣਾਏ। ਸਾਗਤ ਗੀਤ ਨਾਦ ਧੁਨ ਜਾਵਤ ਬੋਲਤ ਬੋਲ ਅਜਾਏ। ਹੇ ਮਨਾ, ਭੁੱਲ ਕਰਕੇ ਵੀ ਸੰਸਾਰ ਦਾ ਲੱਚਰਪੁਣਾ ਕਦੇ ਵੀ ਕੰਨਾਂ ਵਿੱਚ ਆਵਾਜ਼ ਨਹੀਂ ਪੈਣ ਦੇਣੀ। ਪਰ ਜਿਹੜਾ ਜੀਵ ਹਰ ਵੇਲੇ ਸੰਸਾਰ ਦਾ ਲੱਚਰਪੁਣਾ ਨਾਚ ਤਮਾਸ਼ਾ ਹੀ ਕੰਨਾਂ ਦੇ ਨਾਲ ਸੁਣਦਾ ਰਹਿੰਦਾ, ਜਾਂ ਇਹਨਾਂ ਅੱਖਾਂ ਦੇ ਨਾਲ ਲੱਚਰਪੁਣਾ ਦੇਖਦਾ ਰਹਿੰਦਾ, ਨਾਟਕ ਚੇਟਕ ਦੇਖਦਾ ਰਹਿੰਦਾ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਨੇਤਰ ਅਤੇ ਕੰਨ ਭਲਾਂ ਕਿਵੇਂ ਸੁੱਚੇ ਹੋ ਸਕਦੇ ਹੈ। ਔਰ ਇਸੇ ਪ੍ਰਕਾਰ ਜਿਹਨਾਂ ਨੇਤਰਾਂ ਦੇ ਨਾਲ ਹਰ ਵੇਲੇ ਪਰਾਇਆ ਰੂਪ ਹੀ ਤੱਕਦਾ ਰਹਿੰਦਾ, ਜਿਹਨਾਂ ਕੰਨਾਂ ਦੇ ਨਾਲ ਪਰਾਈ ਨਿੰਦਿਆ ਅਤੇ ਚੁਗਲੀਆਂ ਹੀ ਹਰ ਵੇਲੇ ਸੁਣਦਾ ਰਹਿੰਦਾ, ਭਗਤ ਜੀ ਕਹਿਣ ਲੱਗੇ, ਭਾਈ, ਕਰਨ ਨੇਤਰ ਸਭ ਝੂਠੇ। ਇਸ ਕਰਕੇ ਕੰਨ ਅਤੇ ਨੇਤਰ ਵੀ ਜਾਣੋ ਕਿ ਝੂਠੇ ਹੀ ਹਨ।
1: ਇੰਦਰੀ ਕੀ ਝੂਠ ਉਤਰਸ ਨਾਹੀ।
0: ਇਹਨਾਂ ਦਸਾਂ ਇੰਦਰੀਆਂ ਦੀ ਜਿਹੜੀ ਝੂਠ ਹੈ ਨਾ, ਇਹ ਕਦੇ ਵੀ ਉਤਰਦੀ ਨਹੀਂ ਹੈ। ਹੱਥਾਂ ਦੇ ਨਾਲ ਵੀ ਚੋਰੀਆਂ ਕਰਦਾ, ਝੂਠੇ ਦਸਤਤ ਕਰਦਾ, ਪੈਰਾਂ ਦੇ ਨਾਲ ਚੱਲ ਕੇ ਮਾੜੀ ਸੰਗਤ ਵਿੱਚ ਜਾਂਦਾ, ਪਾਪ ਕਰਮ ਕਰਨ ਵਾਸਤੇ ਭੱਜ ਕੇ ਜਾਂਦਾ। ਔਰ ਇਸ ਪ੍ਰਕਾਰ ਰਸਨਾ ਤੋਂ ਜਿਹੜੇ ਪਦਾਰਥ ਲੱਭੀ ਬਣ ਕੇ ਲੱਭ ਕਰਕੇ ਅਤੇ ਪਦਾਰਥ ਛਕੀ ਜਾਂਦਾ, ਇਹ ਉਹ ਕਹਿੰਦੇ ਕਿ ਜਿਹੜੇ ਦਸਾਂ ਇੰਦਰੀਆਂ ਦੀ ਝੂਠ ਹੈ ਨਾ, ਇਹ ਕਦੇ ਲਹਿੰਦੀ ਨਹੀਂ ਹੈ।
1: ਰਹਿਮ ਅਗਨ ਕੇ ਲੂਠੇ।
0: ਭਗਤ ਜੀ ਕਹਿਣ ਲੱਗੇ, ਹੇ ਪੰਡਿਤ ਜੀ, ਤੁਹਾਡੇ ਮਨ ਦੇ ਅੰਦਰ ਬ੍ਰਹਮਣ ਪਰਣ ਪੁਣੇ ਦੀ ਜਿਹੜੀ ਹੰਕਾਰ ਦੀ ਅਗਨੀ ਹੈ ਨਾ, ਉਹਦੇ ਵਿੱਚ ਲੂਠੇ ਤੁਸੀਂ ਸੜਦੇ ਜਾ ਰਹੇ ਹੋ। ਹੰਕਾਰ ਸੀ ਨਾ ਮਨ ਦੇ ਅੰਦਰ ਵਿਦਵਤਾ ਦਾ, ਕਿ ਇੱਕ ਤਾਂ ਮੈਂ ਉੱਚ ਕੋਟੀ ਦਾ ਵਿਦਵਾਨ, ਫਿਰ ਉੱਚੀ ਮੇਰੀ ਬ੍ਰਾਹਮਣਾਂ ਵਾਲੀ ਕੁੱਲ ਹੈ, ਅਤੇ ਮੇਰਾ ਕੌਣ ਸਾਨੀ ਹੈ, ਕੁੱਲ ਕਰਕੇ ਵੀ ਮੇਰੀ ਕੋਈ ਬਰਾਬਰਤਾ ਨਹੀਂ ਕਰ ਸਕਦਾ, ਅਤੇ ਨਾ ਵਿਦਵਤਾ ਕਰਕੇ ਮੇਰੇ ਤਾਈਂ ਤੱਕ ਪਹੁੰਚ ਸਕਦਾ। ਭਗਤ ਜੀ ਕਹਿਣ ਲੱਗੇ, ਹੇ ਪੰਡਿਤ ਜੀ, ਤੁਸੀਂ ਹੰਕਾਰ ਪੁਣੇ ਦੀ ਅਗਨੀ ਦੇ ਵਿੱਚ ਲੂਠੇ ਸੜਦੇ ਜਾ ਰਹੇ ਹੋ, ਇਸ ਕਰਕੇ ਤੁਹਾਨੂੰ ਸੰਸਾਰ ਦੇ ਅੰਦਰ ਇਉਂ ਪ੍ਰਤੀਤ ਹੁੰਦਾ ਕਿ ਜਗ੍ਹਾ ਝੂਠੀ ਹੈ। ਇਸ ਪ੍ਰਕਾਰ ਨੀਵੀਂ ਜਾਤ ਵਾਲਿਆਂ ਨੂੰ ਵੀ ਸ਼ੂਦਰ ਜਾਣ ਕਰਕੇ ਜੂਠਾ ਗਿਣਦੇ ਹੋ।
1: ਅਗਨ ਭੀ ਜੂਠੀ ਪਾਣੀ ਜੂਠਾ।
0: ਫਿਰ ਭਗਤ ਜੀ ਕਹਿਣ ਲੱਗੇ, ਹੇ ਪੰਡਿਤ ਜੀ, ਅਗਨ ਅੱਗ ਜਿਹੜੀ ਉਹ ਵੀ ਜਾਣੋ ਕਿ ਜੂਠੀ ਹੈ, ਕਿਉਂਕਿ ਲੱਕੜਾਂ ਦੇ ਵੀ ਛੋਟੇ ਛੋਟੇ ਜਿਹੜੇ ਕੀੜੇ ਹੁੰਦੇ ਆ ਉਹਨੂੰ ਵੀ ਸੜ ਜਾਂਦੇ ਆ, ਉਹਨੂੰ ਫਿਰ ਪਵਿੱਤਰ ਕਿਵੇਂ ਕਹਿਆ ਜਾ ਸਕਦਾ ਹੈ। ਪਾਣੀ ਜੂਠਾ, ਅਤੇ ਜਿਹੜਾ ਪਾਣੀ, ਪਾਣੀ ਵਿੱਚ ਕਿੰਨੇ ਕਿੰਨੇ ਜੀਵ ਰਹਿੰਦੇ ਆ, 42 ਲੱਖ ਜੀਵ ਜਲ ਮਹਿ ਹੋਤੇ, ਉਹ ਜਨਮ ਤੋਂ ਲੈ ਕਰਕੇ ਮਰਨ ਤੱਕ ਸਾਰੀ ਕਰਮ ਕਰਿਆ ਵਿੱਚੇ ਰਹਿੰਦੀ ਹੈ, ਵਿੱਚੇ ਮਾਲ ਆਦਿ ਉਹਨਾਂ ਦਾ ਰਹਿੰਦਾ। ਕਈ ਜੀਵ ਪਾਣੀ ਜਿਹੜਾ ਪੀ ਲੈਂਦੇ ਉਹ ਵੀ ਫਿਰ ਜੂਠਾ ਹੋ ਜਾਂਦਾ ਹੈ।
1: ਜੂਠੀ ਬੈਸ ਪਕਾਇਆ,
0: ਤੇ ਫਿਰ ਬੈਸ ਜਿਹੜੀ ਰਸੋਈ ਜਿੱਥੇ ਬੈਠ ਕਰਕੇ ਭੋਜਨ ਪਕਾਵਣਾ ਕੀਤਾ ਉਹ ਵੀ ਜਾਣੋ ਕਿ ਜੂਠੀ ਹੈ।
1: ਜੂਠੀ ਕਰਛੀ ਪਰੋਸਣ ਲਾਗਾ,
0: ਤੇ ਜਦੋਂ ਪ੍ਰਸ਼ਾਦਾ ਪਰੋਸਣ ਲੱਗਾ ਨਾ, ਜਿਹੜੀ ਹੱਥ ਵਿੱਚ ਕੜਛੀ ਲਈ ਹੈ ਉਹ ਵੀ ਜਾਣੋ ਕਿ ਜੂਠੀ ਹੋ ਗਈ, ਉਹ ਕਿਵੇਂ ਸੁੱਚੀ ਰਹਿ ਜਾਣਾ ਕੀਤੀ ਹੈ। ਜੂਠੀ ਕਰਛੀ ਪਰੋਸਣ ਲੱਗਾ, ਅਤੇ ਜਿਹੜਾ ਕੋਈ ਪਰੋਸਣ ਵਾਲਾ ਹੱਥ ਵਿੱਚ ਜੂਠੀ ਕੜਛੀ ਲੈ ਕਰਕੇ ਪਰੋਸੇਗਾ ਉਹ ਵੀ ਜਾਣੋ ਕਿ ਜੂਠਾ ਹੀ ਹੈ।
1: ਜੂਠੇ ਹੀ ਬੈਠ ਖਾਇਆ,
0: ਅਤੇ ਜਿਹੜੇ ਕਹਿੰਦੇ ਬੈਠ ਕਰਕੇ ਛਕਣ ਵਾਲੇ ਹੈ ਨਾ, ਭਗਤ ਕਬੀਰ ਜੀ ਕਹਿੰਦੇ ਉਹਨਾਂ ਨੇ ਜੂਠਿਆਂ ਨੇ ਜੂਠ ਨੂੰ ਹੀ ਖਾਣਾ ਕੀਤਾ ਹੈ, ਉਹ ਕਿੱਦਾਂ ਫਿਰ ਸੁੱਚੇ ਹੋ ਗਏ ਨੇ ਜਿਨ੍ਹਾਂ ਨੇ ਜੂਠੀ ਕੜਛੀ ਤੋਂ ਔਰ ਛਕਾਉਣ ਵਾਲੇ ਜੂਠੇ ਅਪਵਿੱਤਰ ਤੋਂ ਜੂਠੇ ਪਦਾਰਥਾਂ ਨੂੰ ਛਕ ਲਿਆ, ਜਾਣੋ ਕਿ ਛਕਣ ਵਾਲੇ ਵੀ ਫਿਰ ਜੂਠੇ ਹੀ ਹੋ ਗਏ ਹਨ।
1: ਪਰ ਜੂਠਾ ਚੌਕਾ ਜੂਠਾ,
0: ਭਗਤ ਕਬੀਰ ਜੀ ਕਹਿਣ ਲੱਗੇ, ਹੇ ਪੰਡਿਤ ਜੀ, ਜਿਹੜਾ ਗੋਬਰ ਹੈ ਨਾ ਉਹ ਵੀ ਜਾਣੋ ਕਿ ਜੂਠਾ ਹੀ ਹੈ, ਕਿਉਂਕਿ ਕਈ ਵਾਰ ਲੇਪਨ ਕਰਨ ਦੇ ਵਾਸਤੇ, ਚੌਂਕੇ ਅਤੇ ਪੋਚਾ ਫੇਰਨ ਦੇ ਵਾਸਤੇ ਗੋਹਾ ਲੈ ਕੇ ਨਾ ਉੱਥੇ ਸਰ ਸੰਗਤ ਜੀ ਗੋਬਰ ਦਾ ਪੋਚਾ ਫੇਰ ਦਿੱਤਾ ਜਾਂਦਾ ਉਹਨੂੰ ਪਵਿੱਤਰ ਕਰਨ ਦੇ ਵਾਸਤੇ, ਪਰ ਉਹ ਇੱਕ ਅਪਵਿੱਤਰ ਭਾਵ ਇੱਕ ਜੂਠ ਮੰਨੀ ਜਾਂਦੀ ਹੈ ਜਿਹੜੀ ਪਸ਼ੂਆਂ ਦੀ ਮਲ ਹੈ। ਭਗਤ ਕਬੀਰ ਜੀ ਕਹਿਣ ਲੱਗੇ, ਹੇ ਭਾਈ, ਗੋਬਰ ਜੂਠਾ ਚੌਕਾ ਜੂਠਾ, ਅਤੇ ਜਿਹੜੇ ਚੌਂਕੇ ਵਿੱਚ ਗੋਬਰ ਫੇਰ ਦਿੱਤਾ ਨਾ, ਪੋਚਾ ਫੇਰ ਦਿੱਤਾ ਗੋਹੇ ਦਾ, ਉਹ ਚੌਂਕਾ ਭਲਾ ਕਿਵੇਂ ਫਿਰ ਸੁੱਚਾ ਹੋ ਸਕਦਾ ਹੈ। ਸਤਿ ਸੰਗਤ ਜੀ, ਇਹ ਤਾਂ ਸਿੱਖ ਦੀ ਰਹਿਣੀ ਵਿੱਚ ਰਹਿਤ ਮਰਜ਼ਾਦਾ ਵਿੱਚ ਵੀ ਲਿਖਿਆ ਹੋਇਆ ਕਿ ਜਿਹੜੀ ਸੁੱਚੀ ਥਾਂ ਹੋਵੇ, ਪਵਿੱਤਰਤਾ ਵਾਲੀ ਜਗ੍ਹਾ ਹੋਵੇ, ਉੱਥੇ ਗੋਹੇ ਦਾ ਕਦੇ ਵੀ ਪੋਚਾ ਨਹੀਂ ਫੇਰਨਾ ਚਾਹੀਦਾ। ਵਿਸ਼ੇਸ਼ ਕਰਕੇ ਜਿੱਥੇ ਲੰਗਰ ਪ੍ਰਸ਼ਾਦ ਤਿਆਰ ਕਰਨਾ ਹੋਵੇ ਜਾਂ ਜਿੱਥੇ ਮਹਾਰਾਜ ਸਾਹਿਬ ਜੀ ਦਾ ਪਾਵਨ ਸਰੂਪ ਦਾ ਪ੍ਰਕਾਸ਼ ਕਰਨਾ ਹੋਵੇ, ਉੱਥੇ ਕਦੇ ਭੁੱਲ ਕੇ ਵੀ ਗੋਬਰ ਦਾ ਪੋਚਾ ਨਹੀਂ ਫੇਰਨਾ ਚਾਹੀਦਾ। ਹੁਣ ਤਾਂ ਸਗੋਂ ਸਾਰੀ ਜਗ੍ਹਾ ਪੱਕੀਆਂ ਹੋਈਆਂ ਜਾ ਰਹੀਆਂ, ਪਹਿਲਾਂ ਗੋਬਰ ਦਾ ਗੋਹੇ ਦਾ ਪੋਚਾ ਫੇਰਿਆ ਜਾਂਦਾ ਸੀ ਘਰਾਂ ਵਿੱਚ, ਪੁਰਾਣੇ ਬਜ਼ੁਰਗ ਬੈਠੇ ਉਹਨਾਂ ਨੂੰ ਪਤਾ। ਅੱਜ ਵੀ ਕਈ ਥਾਵਾਂ 'ਤੇ ਹੈ, ਵਿਹੜਿਆਂ ਦੇ ਵਿੱਚ ਉਹ ਗੋਹਾ ਲੈ ਕੇ ਉਹਨੂੰ ਚੰਗੀ ਤਰ੍ਹਾਂ ਗੁੰਨ ਕੇ ਪਾਣੀ ਪਾ ਕਰਕੇ ਉਹਦਾ ਸਤ ਸੰਗਤ ਜੀ ਪੋਚਾ ਫੇਰਿਆ ਜਾਂਦਾ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਭਾਈ, ਗੋਬਰ ਜੂਠਾ ਚੌਕਾ ਜੂਠਾ। ਕਹਿੰਦੇ ਹੈ ਕਿ ਹੇ ਪੰਡਿਤ ਜੀ, ਗੋਬਰ ਵੀ ਜੂਠਾ ਹੈ, ਅਤੇ ਜਿਸ ਚੌਂਕੇ ਵਿੱਚ ਗੋਹਾ ਦਾ ਪੋਚਾ ਬਣਾ ਕਰਕੇ ਫੇਰਿਆ, ਫਿਰ ਚੌਂਕਾ ਵੀ ਕਿਵੇਂ ਸੁੱਚਾ ਰਹਿ ਗਿਆ ਹੈ।
1: ਜੂਠੀ ਦੀਨੀ ਕਾਰਾ,
0: ਅਤੇ ਜਿਹੜੀਆਂ ਤੁਸੀਂ ਕਾਰਾਂ ਲਕੀਰਾਂ ਕੱਢ ਦਿੱਤੀਆਂ ਨਾ ਕਿ ਕਿਸੇ ਨੀਵੀਂ ਜਾਤ ਵਾਲੇ ਦਾ, ਕਿਸੇ ਸ਼ੂਦਰ ਦਾ ਇੱਥੇ ਪਰਛਾਵਾਂ ਵੀ ਨਾ ਕਿਤੇ ਭੁੱਲ ਕਰਕੇ ਪੈ ਜਾਏ, ਉਹ ਜਿਹੜੀਆਂ ਕੱਢੀਆਂ ਹੋਈਆਂ ਕਾਰਾਂ ਨਾ ਉਹ ਵੀ ਜਾਣੋ ਕਿ ਜੂਠੀਆਂ ਹਨ, ਉਹ ਵੀ ਕਿਹੜਾ ਸੱਚੀਆਂ ਨੇ, ਉਹ ਵੀ ਕਾਰਾਂ ਵੀ ਜਾਣੋ ਕਿ ਜੂਠੀਆਂ। ਤੁਹਾਡੇ ਮਨ ਦੇ ਵਿੱਚ ਬ੍ਰਾਹਮਣ ਪੁਣੇ ਦਾ ਹੰਕਾਰ, ਵਿਧਵਤਾ ਦਾ ਹੰਕਾਰ, ਉੱਚੀ ਕੁੱਲ ਦਾ ਹੰਕਾਰ, ਉਹ ਮਨ ਵਿੱਚ ਹੰਕਾਰ ਹੋਣੇ ਕਰਕੇ ਨੀਵੀਂ ਜਾਤ ਵਾਲੀ ਨੂੰ ਨੇੜੇ ਨਹੀਂ ਤੁਸੀਂ ਆਉਣ ਦੇਣਾ ਕਰਦੇ, ਉਹਦਾ ਪਰਛਾਵਾਂ ਤੱਕ ਵੀ ਨਹੀਂ ਕਿਤੇ ਨੇੜੇ ਪੈਣ ਦਿੰਦੇ। ਜਿਵੇਂ ਸਾਧ ਸੰਗਤ ਜੀ, ਸਨਾਤਨੀ ਜਿਹੜੇ ਮਤ ਦੇ ਲੋਕ ਪੁਰਾਤਨ ਸਮਿਆਂ ਦੇ ਅੰਦਰ ਨੀਵੀਂ ਜਾਤ ਵਾਲੀ ਨੂੰ ਆਪਣੇ ਨੇੜੇ ਸਹੀ ਨਹੀਂ ਸਨ ਢੁੱਕਣ ਦੇਣਾ ਕਰਦੇ ਕਿ ਸਾਡੇ ਨੇੜੇ ਆ ਗਏ, ਜੇ ਕਿਤੇ ਪਰਛਾਵਾਂ ਵੀ ਪੈ ਗਿਆ ਨਾ ਤੇ ਸਾਡੀ ਸਾਰੇ ਦਿਨ ਦੀ ਕਰਮ ਕਿਰਿਆ ਜਿਹੜੀ ਭਿੱਟੀ ਜਾਵੇਗੀ, ਦੁਬਾਰਾ ਸਾਨੂੰ ਆਪਣਾ ਨਿਯਮ ਜਿਹੜਾ ਉਹ ਕਰਨਾ ਪਵੇਗਾ ਬ੍ਰਾਹਮਣ ਪੁਣੇ ਵਾਲਾ। ਸਤਿ ਸੰਗਤ ਜੀ, ਇੰਨਾ ਜ਼ਿਆਦਾ ਜਿਹੜਾ ਵਿਤਕਰਾ ਕੀਤਾ ਜਾਂਦਾ ਸੀ ਨੀਵੀਂ ਜਾਤ ਵਾਲਿਆਂ ਦੇ ਨਾਲ, ਇਹ ਤਾਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਰਮ ਵਡਿਆਈ ਹੈ। ਬਾਜਾਂ ਵਾਲੀ ਚੋਝੀ ਪ੍ਰੀਤਮ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਕਲਗੀਆਂ ਵਾਲੀ ਸਤਿਗੁਰਾਂ ਦੀ ਪਰਮ ਵਡਿਆਈ ਹੈ, ਜਿਨ੍ਹਾਂ ਨੇ ਸਤਿ ਸੰਗਤ ਜੀ ਸਭ ਨੂੰ ਸਾਂਝਾ ਉਪਦੇਸ਼ ਔਰ ਸਾਂਝੀ ਪੰਗਰ ਅਤੇ ਸਾਂਝੀ ਸੰਗਤ ਮਹਾਰਾਜ ਜੀ ਨੇ ਸਭ ਨੂੰ ਬਖਸ਼ੀ ਹੈ। ਕਿਸੇ ਨਾਲ ਕੋਈ ਵਿਤਕਰਾ ਕੋਈ ਨਹੀਂ, ਸਭ ਨੂੰ ਸਾਂਝਾ ਮਹਾਰਾਜ ਜੀ ਨੇ ਉਪਦੇਸ਼ ਬਖਸ਼ਿਸ਼ ਕਰਨਾ ਕੀਤਾ ਹੈ। ਇਹ ਗਰੀਬਨਵਾਦ ਸਤਿਗੁਰੂ ਜੀ ਦੇ ਘਰ ਦੀ ਵਡਿਆਈ ਹੈ। ਤਾਂ ਹੀ ਮਹਾਰਾਜ ਜੀ ਨੇ ਬਚਨ ਕੀਤੇ ਹੈ ਨਾ, ਹੇ ਭਾਈ ਨੀਚਾ ਅੰਦਰ ਨੀਚ ਜਾਤ, ਨੀਚੀ ਹੋ ਅਤ ਨੀਚ, ਨਾਨਕ ਤਿੰਨ ਕਹਿ ਸੰਗ ਸਾਥ, ਵੱਡਿਆ ਸਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲੀ ਹੈ ਨਾ, ਤਿੱਥੇ ਨਦਰ ਤੇਰੀ ਬਖਸ਼ੀਸ, ਉੱਥੇ ਵਾਹਿਗੁਰੂ ਜੀ ਦੀ ਬਖਸ਼ਿਸ਼ ਹੁੰਦੀ ਹੈ। ਅਤੇ ਜਿਹੜਾ ਜਾਤਾਂ ਪਾਤਾਂ ਦਾ ਵਿਤਕਰਿਆਂ ਦਾ ਜਿਹੜਾ ਹੰਕਾਰ ਹੈ ਨਾ, ਜ਼ੋਰ ਹੈ, ਇਹ ਪਰਮਾਤਮਾ ਦੇ ਘਰ ਦੇ ਵਿੱਚ ਨਹੀਂ ਚੱਲਣਾ ਕਰਦਾ। ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਉ ਨਵੇ, ਜਿਨ ਕੀ ਲਿਖ ਪਤ ਪਵੈ ਚੰਗੇ ਸੇਈ ਕੇ। ਇਸ ਲਈ ਭਗਤ ਕਬੀਰ ਸਾਹਿਬ ਜੀ ਨੇ ਬਚਨ ਕੀਤਾ, ਕਹਿਣ ਲੱਗੇ ਹੇ ਭਾਈ ਜਿਹੜਾ ਗੋਬਰ ਵੀ ਜੂਠਾ ਅਤੇ ਚੌਂਕਾ ਵੀ ਜੂਠਾ, ਜਿਹੜੀਆਂ ਕਾਰਾਂ ਕੱਢੀਆਂ ਨਾ ਉਹ ਵੀ ਜਾਣੋ ਕਿ ਜੂਠੀਆਂ ਨੇ, ਉਹ ਕਾਰਾਂ ਭਲਾ ਕਿਵੇਂ ਸੁੱਚੀਆਂ ਹੋ ਸਕਦੀਆਂ ਹਨ।
1: ਕਬੀਰ ਤੇਈ ਨਰ ਸੂਚੇ,
0: ਜਦੋਂ ਭਗਤ ਕਬੀਰ ਸਾਹਿਬ ਜੀ ਨੇ ਇੱਥੋਂ ਤੱਕ ਬਚਨ ਉਚਾਰਨ ਕੀਤੇ, ਫਿਰ ਆਖਰਕਾਰ ਨਿੰਮੋ ਝੂਣਾ ਜਿਹਾ ਹੋ ਕੇ ਦਿਗ ਵਿਜੇ ਨਾਮੀ ਪੰਡਿਤ ਕਹਿੰਦਾ, ਜੀ ਮਹਾਰਾਜ ਕਿਸੇ ਨੂੰ ਛੱਡੋਗੇ ਵੀ ਕਿ ਸਾਰਿਆਂ ਨੂੰ ਜੂਠਾ ਕਹੀ ਜਾਂਦੇ ਆ, ਚੱਲ ਇਹ ਤੁਸੀਂ ਦੱਸ ਦਿਓ ਕਿ ਸੁੱਚਾ ਕੌਣ ਹੈ। ਭਗਤ ਕਬੀਰ ਜੀ ਨੂੰ ਜਦੋਂ ਬੇਨਤੀ ਕੀਤੀ ਨਾ, ਨਿਮਰਤਾ ਵਿੱਚ ਆ ਕੇ ਕਹਿੰਦਾ, ਮਹਾਰਾਜ ਉਹਨੂੰ ਤੁਸੀਂ ਦੱਸ ਦੇਵੋ ਕਿ ਸੁੱਚਾ ਕੌਣ ਹੈ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਹੇ ਪੰਡਿਤ ਜੀ ਕਹਿ ਕਬੀਰ ਤੇਈ ਨਰ ਸੂਚੇ, ਸਾਡੇ ਮਤ ਦੇ ਅਨੁਸਾਰ ਕਹਿੰਦੇ ਉਹੀ ਮਨੁੱਖ ਉਹ ਜੀਵ ਸੁੱਚੇ ਜੀਵਨ ਵਾਲੇ ਹਨ।
1: ਸਾਚੀ ਪਰੀ ਵਿਚਾਰਾ,
0: ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਵਾਹਿਗੁਰੂ ਜੀ ਦੇ ਸਰੂਪ ਦੀ ਪ੍ਰਾਪਤੀ ਦੀ ਸੱਚੀ ਵਿਚਾਰ ਨੂੰ ਧਾਰਨ ਕੀਤਾ, ਉਹ ਜਾਣੋ ਕਿ ਸੁੱਚੇ ਜੀਵਨ ਵਾਲੇ ਹੈ। ਜਿਨ੍ਹਾਂ ਨੇ ਅਕਾਲ ਪੁਰਖ ਪਰਮੇਸ਼ਵਰ ਜੀ ਨੂੰ ਪਾਉਣ ਦੇ ਲਈ, ਭਗਤੀ ਦੇ ਮਾਰਗ 'ਤੇ ਤੁਰਨ ਦੇ ਲਈ, ਜੀਵਨ ਨੂੰ ਸਫਲੀਆਂ ਬਣਾਉਣ ਦੇ ਲਈ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਬਦ ਦੀ ਵਿਚਾਰਧਾਰਾ ਨੂੰ ਜੀਵਨ ਵਿੱਚ ਧਾਰਨ ਕੀਤਾ, ਕਹਿ ਕਬੀਰ ਤੇਈ ਨਰ ਸੁੱਚੇ, ਉਹ ਜਾਣੋ ਕਿ ਸੁੱਚੇ ਜੀਵਨ ਵਾਲੇ ਹੈ। ਸਤ ਸੰਗਤ ਜੀ, ਗਿਆਤ ਵਜੋਂ ਟੂਕ ਮਾਤਰ ਬੇਨਤੀ ਕਰ ਦੇਵਾ, ਇਹ ਸ਼ਬਦ ਜਿਹੜਾ ਇਹਨਾਂ ਪੰਗਤੀਆਂ ਦੇ ਜਿਹੜੇ ਅਸੀਂ ਅਰਧ ਸਰਵਣ ਕੀਤੇ ਹੈ ਨਾ, ਇਹਨਾਂ ਤੋਂ ਇਹ ਭਾਵ ਨਹੀਂ ਲੈ ਲੈਣਾ ਕਿ ਸਾਨੂੰ ਸੁਚਮਤਾ ਹੀ ਨਹੀਂ ਰੱਖਣੀ ਚਾਹੀਦੀ। ਸਤ ਸੰਗਤ ਜੀ, ਸੁਚਮਤਾ ਵੀ ਬੜੀ ਜ਼ਰੂਰੀ ਹੈ। ਜਿੱਥੇ ਮਨ ਦੀ ਸੁਚਮਤਾ ਚਾਹੀਦੀ ਹੈ, ਉੱਥੇ ਸਤ ਸੰਗਤ ਜੀ ਤਨ ਦੀ ਸੁਚਮਤਾ ਵੀ ਬੜੀ ਜ਼ਰੂਰੀ ਹੈ। ਕਿਉਂਕਿ ਕਈ ਵਾਰ ਜਿਹੜਾ ਨੈਗੇਟਿਵ ਪੁਆਇੰਟ ਆ ਨਾ, ਉਹ ਅਸੀਂ ਆਪਣੇ ਜਿਹੜਾ ਮਨ ਨੂੰ ਚੰਗਾ ਲੱਗਦਾ ਉਹ ਪੁਆਇੰਟ ਅਸੀਂ ਲੈ ਕਰਕੇ ਕਹਿੰਦੇ ਜੀ ਮਹਾਰਾਜ ਨੇ ਉਪਦੇਸ਼ ਦਿੱਤਾ। ਭਗਤ ਕਬੀਰ ਸਾਹਿਬ ਜੀ ਨੇ ਵੀ ਕਿਹਾ ਹੀ ਹੈ ਕਿ ਸਭ ਕੁਝ ਜੂਠਾ ਹੀ ਹੈ, ਅਤੇ ਫਿਰ ਕੀ ਲੋੜ ਹੈ ਸਾਨੂੰ ਸੁਚਮਤਾ ਰੱਖਣ ਦੀ। ਨਹੀਂ, ਇਹ ਸਾਧ ਸੰਗਤ ਜੀ ਉਹਦਾ ਜਿਹੜਾ ਪੰਡਿਤ ਚੱਲ ਕਰਕੇ ਆਏ ਉਹਦਾ ਹੰਕਾਰ ਤੋੜਨ ਦੇ ਵਾਸਤੇ ਉਪਦੇਸ਼ ਦਿੱਤਾ, ਜਿਹੜੇ ਤਰਕਵਾਦੀ ਉਹਨਾਂ ਦੀਆਂ ਤਰਕਾਂ ਦੂਰ ਕਰਨ ਵਾਸਤੇ ਉਪਦੇਸ਼ ਦਿੱਤਾ, ਭਲਾ ਕਰਨ ਦੇ ਵਾਸਤੇ ਕਿ ਇਹਦਾ ਹੰਕਾਰ ਪੁਣਾ ਮਿਟ ਜਾਵੇ ਅਤੇ ਲੋਕ ਪਰਲੋਕ ਇਹਦਾ ਸਫਲਾ ਹੋ ਜਾਵੇ। ਇਸ ਕਰਕੇ ਇਹ ਨਹੀਂ ਕਦੇ ਮਨ ਵਿੱਚ ਸਮਝਣਾ ਕਿ ਸਾਨੂੰ ਸੁਚਮਤਾ ਨਹੀਂ ਰੱਖਣੀ ਚਾਹੀਦੀ, ਜ਼ਰੂਰ ਰੱਖਣੀ ਚਾਹੀਦੀ ਹੈ। ਕਿਉਂਕਿ ਸਤਿਗੁਰੂ ਜੀ ਦੇ ਬਚਨ ਹਨ, ਸੁੱਚ ਹੋਵੇ ਤਾਂ ਸੱਚ ਪਾਈਐ। ਜੇ ਤਨ ਦੀ ਮਨ ਦੀ ਸੁਚਮਤਾ ਹੋਵੇ ਤਾਂ ਹੀ ਸਤ ਸੰਗਤ ਜੀ ਵਾਹਿਗੁਰੂ ਜੀ ਦੇ ਸਤ ਸਰੂਪ ਨੂੰ ਪਾਇਆ ਜਾ ਸਕਦਾ। ਜੇ ਕਹੀ ਜਾਵੇ ਕਿ ਮੈਨੂੰ ਕੀ ਲੋੜ ਹੈ, ਜਿੱਥੋਂ ਮਰਜ਼ੀ ਸਤ ਸੰਗਤ ਜੀ ਲੈ ਕਰਕੇ ਛਕੀ ਜਾਵੇ, ਕੋਈ ਸੁਚਮਤਾ ਵੀ ਨਾ ਰੱਖੇ, ਕੋਈ ਹੱਥ ਵੀ ਨਾ ਸੁੱਚੇ ਕਰੇ, ਜਿੱਥੋਂ ਕਿਤੇ ਕੋਈ ਪਦਾਰਥ ਮਿਲਦਾ ਹੈ, ਭਾਵੇਂ ਕੋਈ ਤੰਬਾਕੂ ਖਾਣ ਵਾਲਾ, ਬੀੜੀਆਂ ਦਾ ਸੇਵਨ ਕਰਨ ਵਾਲਾ, ਜਿੱਥੋਂ ਮਰਜ਼ੀ ਲੈ ਕਰਕੇ ਖਾਈ ਜਾਵੇ, ਸਤ ਸੰਗਤ ਜੀ ਉਹਦਾ ਮਨ ਵੀ ਜਿਹੜਾ ਨਾ ਫਿਰ ਉੱਦਾਂ ਦਾ ਹੀ ਬਣ ਜਾਂਦਾ ਹੈ। ਕਿਉਂਕਿ ਜਹਾਂ ਤਹਾਂ ਕਾ ਖਾਏ ਪ੍ਰਸਾਦ, ਸੋ ਸਿੱਖ ਨਹੀਂ ਮੇਰਾ ਆਦਿ ਜੁਗਾਦ। ਜਿੱਥੋਂ ਮਰਜ਼ੀ ਲੈ ਕਰਕੇ ਕਹੇ ਕੀ ਤਾਂ ਹੁਣ ਮੈਨੂੰ ਪ੍ਰਸ਼ਾਦ ਹੀ ਮਿਲ ਗਿਆ, ਭਾਵੇਂ ਮੜੀਆਂ ਮੱਟਾਂ ਤੋਂ ਜਾ ਕਰਕੇ ਕੁਝ ਖੀਰ ਆਦਿਕ ਪਕਵਾਨ ਮਿਲ ਜਾਵੇ, ਕਹੇ ਜੀ ਤਾਂ ਪ੍ਰਸ਼ਾਦ ਮਿਲਿਆ। ਨਹੀਂ, ਇਹ ਗੁਰੂ ਕੇ ਸਿੱਖ ਨੂੰ ਸ਼ੋਭਾ ਨਹੀਂ ਦਿੰਦਾ। ਇਸ ਕਰਕੇ ਜਿੱਦਾਂ ਦੇ ਹੱਥੋਂ ਲੈ ਕਰਕੇ ਖਾਣਾ ਉੱਦਾਂ ਦਾ ਮਨ ਸਤ ਸੰਗਤ ਜੀ ਹੋ ਜਾਂਦਾ ਹੈ। ਤਨਕ ਤੰਬਾਕੂ ਸੇਵੀ ਹੈ ਦੇਵ ਪਿੱਤਰ ਛੱਡ ਜਾਏ, ਪਾਣੀ ਤਾ ਕੇ ਹੱਥ ਕਾ ਮਦਰਾ ਸਮ ਹੋਏ ਜਾਏ। ਇਹ ਰਹਿਤਨਾਮੇ ਦੇ ਬਚਨ ਹੈ। ਮਹਾਰਾਜ ਜੀ ਨੇ ਆਪਣੇ ਖਾਲਸੇ ਨੂੰ ਸੁਚੇਤ ਕਰਨਾ ਕੀਤਾ, ਖਾਲਸਾ ਜੀ ਜਿਹੜਾ ਤੰਬਾਕੂ ਦਾ ਸੇਵ ਕਰਦਾ ਨਾ ਉਹਦੇ ਹੱਥੋਂ ਪਾਣੀ ਦਾ ਘੁੱਟ ਵੀ ਲੈ ਕਰਕੇ ਪੀ ਲੈਣਾ ਉਹ ਜਾਣੋ ਕਿ ਸ਼ਰਾਬ ਪੀਣੇ ਦੇ ਬਰਾਬਰ ਹੈ, ਉਹ ਜਾਣੋ ਕਿ ਸ਼ਰਾਬ ਪੀਣੇ ਦੇ ਬਰਾਬਰ ਹੈ ਜਿਹੜਾ ਤੰਬਾਕੂ ਦੇ ਸੇਵਨ ਕਰਨ ਵਾਲੇ ਦੇ ਹੱਥੋਂ ਕੁਝ ਲੈ ਕਰਕੇ ਛਕ ਲੈਣਾ ਹੈ। ਅਤੇ ਸਾਰੇ ਸੰਗਤ ਜੀ ਅਸੀਂ ਕੁਝ ਦੇਖਦੇ ਹੀ ਨਹੀਂ, ਕੁਝ ਵਿਚਾਰਦੇ ਹੀ ਨਹੀਂ, ਜਿੱਥੋਂ ਮਰਜ਼ੀ ਰੇਹੜੀਆਂ ਤੋਂ ਵੀ ਕਈ ਵਾਰ ਕੋਈ ਪਦਾਰਥ ਚੰਗਾ ਲੱਗਦਾ ਮੂੰਹ ਭਰਿਆ ਹੁੰਦਾ ਤੰਬਾਕੂ ਦੇ ਨਾਲ ਵੇਚਣ ਵਾਲਿਆਂ ਨੇ, ਅਤੇ ਉੱਥੋਂ ਹੀ ਸਭ ਕੁਝ ਲੈ ਕਰਕੇ ਖਾਈ ਜਾਣਾ ਫਿਰ ਮਨ ਕਿਵੇਂ ਭਲਾ ਮਹਾਰਾਜ ਦੇ ਚਰਨਾਂ ਵਿੱਚ ਜੁੜ ਸਕਦਾ ਹੈ, ਇਹ ਮਨ ਕਿਵੇਂ ਸਹੀ ਮਾਰਗ 'ਤੇ ਤੁਰ ਸਕਦਾ ਹੈ, ਇਹ ਮਨ ਕਿਵੇਂ ਸਿੱਧੇ ਰਸਤੇ 'ਤੇ ਤੁਰ ਸਕਦਾ ਹੈ। ਨਹੀਂ, ਇਸ ਕਰਕੇ ਸਾਨੂੰ ਸੁਚੇਤ ਹੋ ਕਰਕੇ ਰਹਿਣਾ ਚਾਹੀਦਾ ਜੋ ਮਹਾਰਾਜ ਨੇ ਆਪਣੇ ਸਿੱਖ ਨੂੰ ਰਹਿਤ ਮਰਜ਼ਾਦਾ ਬਖਸ਼ੀ ਹੈ, ਉਸ ਮਰਜ਼ਾਦਾ ਵਿੱਚ ਆਪਣੇ ਜੀਵਨ ਨੂੰ ਸਰ ਸੰਗਤ ਜੀ ਮਰਜ਼ਾਦਾ ਰੂਪ ਸਾਂਚੇ ਵਿੱਚ ਢਾਲਣਾ ਚਾਹੀਦਾ, ਨਾ ਕਿ ਗੁਰੂ ਕੇ ਸਿੱਖ ਨੂੰ ਕਦੇ ਮਹਾਰਾਜ ਦੀ ਬਖਸ਼ੀ ਹੋ ਮਰਜ਼ਾਦਾ 'ਤੇ ਸ਼ੰਕਾ ਕਰਨਾ ਚਾਹੀਦਾ। ਇਸ ਕਰਕੇ ਤਾਂ ਹੀ ਮਹਾਰਾਜ ਕਹਿੰਦੇ ਜੀਵਨ ਸਫਲਾ ਹੋ ਸਕਦਾ, ਔਰ ਫਿਰ ਮਨ ਕਰਕੇ ਗੁਰੂ ਕੇ ਸ਼ਬਦ ਦੀ ਵਿਚਾਰ ਜੀਵਨ ਵਿੱਚ ਹੋਵੇ ਕਿ ਮੇਰੇ ਅੰਦਰ ਜਿਹੜੇ ਔਗਣ ਹੈ ਕਿੰਨੇ ਅਵਗਣਾਂ ਦਾ ਮੈਂ ਤਿਆਗ ਕੀਤਾ, ਕਿੰਨੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਹੈ, ਕਿੰਨੀਆਂ ਬੁਰੀਆਂ ਆਦਤਾਂ ਮੈਂ ਜ਼ਿੰਦਗੀ ਵਿੱਚੋਂ ਛੱਡੀਆਂ ਅਤੇ ਕਿੰਨੀਆਂ ਚੰਗੀਆਂ ਆਦਤਾਂ ਨੂੰ ਧਾਰਨ ਕੀਤਾ ਹੈ, ਕਿੰਨਾ ਸਮਾਂ ਮੈਂ ਹੁਣ ਮਾੜੀ ਸੰਗਤ ਕਰਨੀ ਛੱਡ ਦਿੱਤੀ ਹੈ, ਕਿੰਨਾ ਸਮਾਂ ਮੈਂ ਹੁਣ ਚੰਗੀ ਸੰਗਤ ਵਿੱਚ ਜੁੜਨ ਲੱਗ ਪਿਆ ਹਾਂ। ਐਸੀ ਵਿਚਾਰ ਜਦੋਂ ਗੁਰੂ ਕਾ ਸਿੱਖ ਆਪਣੇ ਜੀਵਨ ਵਿੱਚ ਧਾਰਨ ਕਰ ਲੈਂਦਾ ਹੈ ਨਾ, ਸਤ ਸੰਗਤ ਜੀ ਫਿਰ ਪਵਿੱਤਰ ਜੀਵਨ ਵਾਲਾ ਬਣ ਜਾਂਦਾ। ਭਗਤ ਕਬੀਰ ਸਾਹਿਬ ਜੀ ਨੇ ਉਪਦੇਸ਼ ਦਿੱਤਾ, ਭਾਈ ਕਹਿ ਕਬੀਰ ਤੇਈ ਨਰ ਸੁਚੇ ਸੱਚੀ ਪਰੀ ਵਿਚਾਰਾ। ਜਿਨ੍ਹਾਂ ਨੂੰ ਮਹਾਰਾਜ ਜੀ ਦੇ ਸ਼ਬਦ ਦੀ ਵਿਚਾਰ ਜੀਵਨ ਦੇ ਵਿੱਚ ਮਿਲ ਗਈ ਉਹ ਸੁੱਚੇ ਜੀਵਨ ਵਾਲੇ ਬਣ ਗਏ ਹੈ। ਸਤਿਗੁਰੂ ਜੀ ਕਿਰਪਾ ਕਰਨ ਜੋ ਪਾਵਨ ਸ਼ਬਦਾਂ ਦੀ ਵਿਚਾਰ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਸਤਿਗੁਰੂ ਜੀ ਦੇ ਵਚਨ ਕਮਾ ਕੇ ਜੀਵਨ ਸਫਲਾ ਬਣਾ ਸਕੀਏ, ਆਪਣੇ ਮਨ ਦੀਆਂ ਵਿਚਾਰਾਂ ਨੂੰ ਮਾਰ ਕਰਕੇ ਮਹਾਰਾਜ ਜੀ ਦੇ ਸ਼ਬਦ ਦੀ ਵਿਚਾਰਧਾਰਾ ਨੂੰ ਜੀਵਨ ਦਾ ਆਧਾਰ ਬਣਾ ਕਰਕੇ ਰੱਖੀਏ। ਇਹ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਹੈ, ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਇੱਕ ਨਹੀਂ ਬੇਅੰਤ ਭੁੱਲਾਂ ਹੋ ਜਾਣੀਆਂ ਸੁਭਾਵਿਕ ਹਨ। ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ, ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ ਜਿਉ ਹੋਵੈ।

ਜਨਮ ਜਨਮ ਜਨਮ ਜਨਮ ਜਨਮ ਜਨਮ ਜਨਮ ਜਨਮ ਜਨਮ ਜਨਮ ਜਨਮ ਜਨਮ ਜਨਮ ਜਨਮ ਜਨਮ ਜਨਮ ਜਨਮ ਜਨਮ ਜਨਮ ਜਨਮ ਜਨਮ ਜਨਮ ਜਨਮ ਜਨਮ ਜਨਮ ਜਨਮ ਜਨਮ ਜਨਮ ਜਨਮ ਜਨਮ ਜਨਮ ਜਨਮ ਜਨਮ ਜਨਮ ਜਨਮ ਜਨਮ ਜਨਮ ਜਨਮ ਜਨਮ ਜਨਮ ਜਨਮ ਜਨਮ ਜਨਮ ਜਨਮ ਜਨਮ ਜਨਮ ਜਨਮ

सुख दियो

हर को नाम हर को नाम जय जय जय।

Jaso

राम राम चेतई राम मदन

स्वामी को सदा।

Nam Rayo.

ਸਤਿ ਸਤਿ ਸਤਿ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਨਾਮ ਜਿਸ ਕਾ ਸਭ ਸਦਾ ਹਾਰੋ ਜਿਸ ਕਾ ਜੇ ਸੋ ਕਾ ਬਰ ਜੋ ਚਾਇਆ ਜਿਸ ਕਾ ਹੋਏ ਵਸਤ ਤਜੀ ਹੋਏ ਜਾਈ ਨਿਤ ਨਿਤ ਰਜਾ ਉਧਾਰੋ ਤਮ ਸੁਰ ਸਾਰ ਸਭ ਲਗ ਤਰੀਆ ਸਾਰ।

ਚੰਦ ਬਾਸ ਕਰ ਆਏ, ਚੰਦਰ ਬਿੰਬ ਮੰਗਲਨ ਸੁਹਾਏ, ਸਰਸ ਬਾਨ ਆਉ ਆਹੇ ਬਿਨੁਦਾ, ਗਾਵੇ ਸਰਸ ਬਸੰਤ ਕਮੋਦਾ। ਅਸ਼ਟਪੁੱਤਰ ਮਾ

ਫਤਿਹ, ਖੁਸ਼ੀਆਂ ਦੇ ਜਕਾਰੇ ਗਜਾਵੇ, ਸੋਨੀਆਂ ਲੋ ਜਾਵੇ, ਸਤਿ ਸ੍ਰੀ ਅਕਾਲ, ਗੁਰਬਰੇ ਅਕਾਲ, ਦੇਖ ਦੇਖ ਫਤਿਹ, ਗੁਰੂ ਪੰਜ ਖਾਲਸੇ ਦਿਨੋ ਦਿਨ ਚੜ੍ਹਦੀ ਕਲਾ ਰੱਖੜੀ, ਸੱਚੇ ਪਾਤਸ਼ਾਹ ਜੀ ਮਹਾਰਾਜ।

ਦੁਨੀਆਂ ਪਾਸ਼ਾ ਮਾਰਗ ਕੀਰਤਨ ਦੀ ਹਾਜ਼ਰੀ ਭਰਦੀਆਂ ਕੀਰਤਨ ਸਤਿਕਾਰ ਵਜੋਂ ਸੰਤਾਂ ਵੱਲੋਂ ਬੇਅੰਤ ਮਾਇਆ ਹਾਜ਼ਰ ਕੀਤੇ ਨੇ ਸਤਿਗੁਰੂ ਨਾਮ ਜਾਣੀ ਜਾਣੋ ਸਭਨਾਂ ਦੀਆਂ ਮਨੋਕਾਮਨਾ ਭਾਵਨਾ ਚੜ੍ਹਦੀ ਕਲਾ ਯਾਤਰਾ ਸਭ

ਹੂਕਮ ਲਹਾਰੀ ਗਜ ਗਦਹਾ ਵਿਭੂਤ ਧਾਰੀ ਵਿਦਵਾ ਮਸਾਨ ਬਾਸ ਕਰਿਓ ਕਰਤ ਹੈ ਗੁਘੂ ਮੱਡ ਬਾਸੀ ਲੱਗੇ ਡੋਲ ਤੇ ਉਦਾ ਸਿਮ੍ਰਿਗ ਤਰਵਰ ਸਦੀਵ ਮੋਨ ਸਾਦੇ ਮਰਤ ਹੈ ਬਿੰਦ ਕਿਸ ਦਈਆ ਤਾਂ ਹੀ ਕੀ ਵਡਈਆ ਦੇਤ ਬੰਦਰਾ ਸਦੀਵ ਪਾਏ ਨਾ ਗਈ ਫਿਰਤ ਹੈ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਬੀਨ ਏਕ ਗਿਆਨ ਕੇ ਵਿਹੀਨ ਛੀਨ ਕੈਸੇ ਕੈ ਤਰਤ ਹੈ ਭੂਤ ਬੰਨ ਚਾਰੀ ਛਿਤ ਛਾਉਣਾ ਸਭਾ ਦੂਦਾ ਧਾਰੀ ਪਾਉਣ ਕੇ ਆਹਾਰੀ ਸੁਖ ਜੰਗ ਜਾਨੀਅਤ ਹੈ ਤ੍ਰਿਣ ਕੇ ਪਛਈਆ ਤਨ ਲੋਭ ਕੇ ਤਜਈਆ ਤੇ ਦੁਗਾਉਨ ਕੇ ਜਈਆ ਭ੍ਰਿਖ ਭਈਆ ਮਾਨੀਅਤ ਹੈ ਨਵ ਕੇ ਉਡਈਆ ਤਾਂ ਪੰਛੀ ਕੀ ਵਡਈਆ ਦੇਤ ਬਗੁਲਾ ਬਿੜਾਲ ਬ੍ਰਿਗ ਧਿਆਨੀ ਠਾਨੀਅਤ ਹੈ ਜੇ ਤੇ ਵੱਡੇ ਗਿਆਨੀ ਤੈਨੂੰ ਜਾਨੀ ਪੈ ਬਖਾਨੀ ਨਾ ਹੈ ਐਸੀ ਨਾ ਪ੍ਰਪੰਚ ਮਨ ਭੂਲ ਆਨੀਅਤ ਹੈ ਭੂਮ ਕੇ ਵਸਈਆ ਤਾਂ ਭੂਜਰੀ ਕੇ ਜਈਆ ਕਹਿ ਨਵ ਕੇ ਉਡਈਆ ਸੋਚ ਰਈਆ ਕਹਿ ਬਖਾਨੀਆ ਫਲ ਕੇ ਪਛਈਆ ਤਾਂ ਬਾਂਦਰੀ ਕੇ ਜਈਆ ਕਹਿ ਆਦਿਸ ਫਿਰਈਆ ਤੇ ਤੋ ਭੂਤ ਕਹਿ ਪਛਾਨੀਆ

ਕਾਂਬਰ ਕੇ ਗਨੇ ਨਾ ਪਰਤੀ ਤੇ ਭੂਮ ਹੀ ਤੇ ਹੋਏ ਕਾ ਫਿਰ ਭੂਮ ਹੀ ਮਿਲੇ ਹਾ। ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਕੀ ਛਾਇਆ ਗਈ ਕੋਸਲੋ ਚਲਤ ਹੈ ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦ੍ਰਭ ਕੋ ਦਲਤ ਹੈ ਮਾਨਸੇ ਮਹੀ ਬਿਓ ਦਲੀਪ ਕੈਸੇ ਛਤਰਧਾਰੀ ਬਡੋ ਅਭਿਮਾਨ ਭੁਜ ਦੰਡ ਕੋ ਕਰਤ ਹੈ ਦਾਰਾ ਸੇ ਦਿਲੀ ਸਰ ਦੁਰਯੋਧਨ ਸੇ ਮਾਨਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ ਸਿੱਧ ਤੇ ਕਰੇ ਅਨੇਕ ਤੋਪਚੀ ਕਪਟ ਭੇਸ ਪੋਸਤੀ ਅਨੇਕ ਦਾ ਨਿਵਾਵਤ ਹੈ ਸੀਸ ਕਹੋ ਕਹਾਂ ਭਯੋ ਮਲ ਜੋ ਪਿਕਾਟ ਤੇ ਅਨੇਕ ਡੰਡ ਸੋਤਨੋ ਡੰਡਾਓ ਤੇ ਅਸਟਾਂਗ ਅਤ ਤੀਸ ਕਹੋ ਕਹਾਂ ਭਯੋ ਰੋਗੀ ਜੋ ਪੰਡਾਰਿਓ ਰਹੇ ਉਰਦ ਮੁਖ ਮਨ ਤੇ ਨਾ ਮੂਡ ਨਹਿਰਾਇਓ ਆਦਿ ਈਸ ਕਹੋ ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ ਏਕ ਭਾਵਨਾ ਵਿਹੀਨ ਕੈਸੇ ਪਾਵਾ ਜਗਦੀਸ ਕਹੋ ਸੀਸ ਪਟਕਤ ਜਾਗੇ ਕਾਨ ਮੈਂ ਖਜੂਰਾ ਤਸੈ ਮੂੰਡ ਛਟਕਤ ਮਿੱਤਰ ਪੁੱਤਰ ਹੂੰ ਕੇ ਸੋਗ ਸੌ ਆਕੋ ਚਰਈਆ ਫਲ ਫੂਲ ਕੋ ਪਛਈਆ ਬਨ ਸਦਾ ਬਨ ਕੋ ਪਰਮਈਆ ਔਰ ਦੂਸਰੋ ਨਾ ਭੋਗ ਸੌ ਕਹਾਂ ਭਯੋ ਭੇਡ ਜੋ ਕਸਤ ਸੀਸ ਬ੍ਰਛਨ ਸੌ ਮਾਟੀ ਕੋ ਪਛਈਆ ਬੋਲ ਪੂਛ ਲਈ ਜਾ ਜੋਗ ਸੌ ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਭੀਨ ਏਕ ਭਾਵਨਾ ਵਿਹੀਨ ਕੈਸੇ ਭੇਟਾ ਪਰ ਲੋਕ ਸੌ ਨਾਚੋਈ ਕਰਤ ਮੋਰ ਦਾਦਰ ਕਰਤ ਸੋਰ ਸਦਾ ਘਨ ਘੋਰ ਘਨ ਕਰਿਓਈ ਕਰਤ ਹੈ ਏਕ ਪਾਏ ਠਾਡੇ ਸਦਾ ਬਨ ਮੈਂ ਰਹਤ ਬ੍ਰਿਜ ਫੂਕ ਫੂਕ ਪਾਵ ਭੂਮ ਸਰਾਵਕ ਧਰਤ ਹੈ ਪਾਹਨ ਅਨੇਕ ਯੁਗ ਏਕ ਠੌਰ ਬਾਸ ਕਰੈ ਕਾਗੇ ਔਰ ਝੀਲ ਦੇਸ ਦੇਸ ਵਿੱਚ ਰਤ ਹੈ ਗਿਆਨ ਕੇ ਵਿਹੀਨ ਮਹਾਦਾਨ ਮੈਂ ਨਾ ਹੂਜੈ ਲੀਨ ਭਾਵਨਾ ਯਕੀਨ ਦੀਨ ਕੈਸੇ ਕਹਿ ਤਰਤ ਹੈ ਜੈਸੇ ਏਕ ਸਵਾਂਗੀ ਕਹੂੰ ਜੋਗੀਆ ਬੈਰਾਗੀ ਬਣੇ ਕਬ ਹੂੰ ਸੰਨਿਆਸ ਭੇਸ ਬਨ ਕੈ ਦਿਖਾਵਈ ਕਹੂੰ ਪੌਣ ਹਾਰੀ ਕਹੂੰ ਬੈਠੇ ਲਾਏ ਤਾਰੀ ਕਹੂੰ ਲੋਭ ਕੀ ਖੁਮਾਰੀ ਸੌ ਅਨੇਕ ਗੁਣ ਗਾਵਈ ਕਹੂੰ ਬ੍ਰਹਮਚਾਰੀ ਕਹੂੰ ਹਾਥ ਪੈ ਲਗਾਵੇ ਬਾਰੀ ਕਹੂੰ ਡੰਡ ਧਾਰੀ ਹੋਏਗਾ ਲੋਗਨ ਭਰਮਾਵਈ ਕਾਮਨਾ ਅਧੀਨ ਪਰਿਉ ਨਾਚਤ ਹੈ ਨਾਚਨ ਸੋ ਗਿਆਨ ਕੇ ਵਿਹੀਨ ਕੈਸੇ ਬ੍ਰਹਮ ਲੋਕ ਪਾਵਈ ਪੰਚ ਵਾਰ ਕੀ ਦਰ ਪੁਕਾਰੇ ਪਰੇ ਸੀਤ ਕਾਲ ਕੁੰਚਰੇ ਔਗਦ ਹਾਂ ਅਨੇਕ ਦਾ ਪੁਕਾਰ ਹੀ ਕਹਾਂ ਭਯੋ ਜੋ ਪੈ ਕਲਵੱਤਰ ਲਿਓ ਕਾਂਸੀ ਬੀਜ ਚੀਰ ਚੀਰ ਚੋਰਟਾ ਕੁਠਾਰਨ ਸੋ ਮਾਰਹੀ ਕਹਾਂ ਭਯੋ ਫਾਂਸੀ ਡਾਰ ਬੁੱਢ ਜੜ ਗੰਗ ਧਾਰ ਡਾਰ ਡਾਰ ਫਾਂਸ ਠੱਗ ਮਾਰ ਮਾਰ ਡਾਰ ਹੀ ਡੂਬੇ ਨਰਗ ਧਾਰ ਮੂੜ ਗਿਆਨ ਕੇ ਬਿਨਾਂ ਵਿਚਾਰ ਭਾਵਨਾ ਵਿਹੀਨ ਕੈਸੇ ਗਿਆਨ ਕੋ ਵਿਚਾਰ ਹੀ ਤਾਪ ਕੇ ਸਹਿਤ ਜੋ ਪਪਾਈਏ ਤਾਪਨਾਥ ਤਾਪਨਾ ਅਨੇਕ ਤਨ ਘਹਿਲ ਸਹਤ ਹੈ ਜਾਪ ਕੇ ਕੀਤ ਜੋ ਪਪਾਈਏ ਤੇ ਅਜਾਪ ਦੇਵ ਪੂਦਨਾ ਸਦੀਵ ਤੂੰ ਹੀ ਉਚਰਤ ਹੈ ਨਵ ਕੇ ਉਡੇ ਤੇ ਜੋ ਪੈ ਨਾਰਾਇਣ ਪਾਈ ਅਤੇ ਅਨਿਲ ਆਕਾਸ ਪੰਛੀ ਡੋਲਵੋ ਕਰਤ ਹੈ ਆਗਮ ਜਰੇ ਤੇ ਗਤ ਰਾਂਡ ਕੀ ਪਰਤ ਕਰ ਪਤਾਲ ਕੇ ਪਾਸੀ ਕਿਉਂ ਭੁਜੰਗ ਨਾ ਤਰਤ ਹੈ ਕਉ ਭਯੋ ਮੁੰਡੀਆ ਸੰਨਿਆਸੀ ਕਉ ਜੋਗੀ ਭਯੋ ਕਉ ਬ੍ਰਹਮਚਾਰੀ ਕਉ ਜਤੀ ਅਨੁਮਾਨ ਪੋ ਹਿੰਦੂ ਤੁਰਕ ਕੋ ਰਾਫ ਜੀ ਇਮਾਮ ਸਾਫੀ ਮਾਨਸ ਕੀ ਜਾਤ ਸਭਾ ਏਕਾ ਪਹਿਚਾਨ ਬੋ ਕਰਤਾ ਕਰੀਮ ਸੋਈ ਰਾਜਕ ਰਹੀਮ ਯੋਈ ਦੂਸਰੋ ਨਾ ਭੇਦ ਕੋਈ ਭੂਲ ਬ੍ਰਹਮ

ਸੀਰ ਸੋਈ ਪੂਜਾ ਨਿਵਾਜੀ ਹੋਈ ਮਾਨਸ ਬੈਗ ਪਾਇਆ ਨੇ ਕੋ ਪ੍ਰਭਾਵ ਹੈ ਦੇਵਤਾ ਦੇਵ ਜੱਚ ਗੰਧਰਵ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਵ ਹੈ ਇੱਕ ਨੈਨ ਇੱਕ ਕਾਨ ਇੱਕ ਦੇਹ ਇੱਕ ਬਾਨ ਖਾਕ ਬਾਦ ਆਤਸ ਆਪ ਕੋ ਰਲਾਓ ਹੈ ਅਲਹ ਅਭੇਗ ਸੋਈ ਪੁਰਾਣੇ ਪੁਰਾਣੇ ਹੋਈ ਇੱਕ ਹੀ ਸਰੂਪ ਸਭਾ ਇੱਕ ਹੀ ਬਨਾਓ ਹੈ।

ਸੋਧ ਹਾਰੇ ਦੇਵਤਾ ਵਿਰੋਧ ਹਾਰੇ ਤੁਹਾਨੂੰ ਬਟ ਬੋਧ ਹਾਰੇ ਬੋਧਕ ਪ੍ਰਬੋਧ ਹਾਰੇ ਜਾਪਸੀ ਘਸ ਹਾਰੇ ਚੰਦਨ ਲਗਾਏ ਹਾਰੇ ਚੋਆ ਚਾਰ ਪੂਜੇ ਹਾਰੇ ਪਾਹਨ ਚੜ੍ਹਾਏ ਹਾਰੇ ਲਾਪਸੀ ਗਾ ਹਾਰੇ ਗੋਰਨ ਮਨਾਏ ਹਾਰੇ ਮੜੀ ਮੱਟ ਲੀਪ ਹਾਰੇ ਪੀਤਨ ਲਗਾਏ ਹਾਰੇ ਛਾਪਸੀ ਗਾ ਹਾਰੇ ਗੰਧਰਵ ਬਜਾਏ ਹਾਰੇ ਕਿੰਨਰ ਸਭ ਪਚ ਹਾਰੇ ਪੰਡਤ ਤਪੰਤ ਹਾਰੇ ਤਾਪਸੀ ਤੋ ਪ੍ਰਸਾਦ ਭੁਜੰਗ ਪ੍ਰਿਆਦ ਛੰਦ ਨ ਰਾਗੰ ਨ ਰੰਗੰ ਨ ਰੂਪੰ ਨ ਰੇਖੰ ਨ ਮੋਹੰ ਨ ਕ੍ਰੋਹੰ ਨ ਦ੍ਰੋਹੰ ਨ ਦ੍ਵੈਖੰ ਨ ਕਰਮੰ ਨ ਭਰਮੰ ਨ ਜਨਮੰ ਨ ਜਾਤੰ ਨ ਮਿੱਤਰੰ ਨ ਸਤਰੰ ਨ ਪਿਤਰੰ ਨ ਮਾਤੰ ਨ ਨੇਹੰ ਨ ਗੇਹੰ ਨ ਕਾਮੰ ਨ ਧਾਮੰ ਨ ਪੁੱਤਰੰ ਨ ਮਿੱਤਰੰ ਨ ਸਤਰੰ ਨ ਭਾਮੰ

ਕਹੂੰ ਜੋਗ ਜੁਗਤੰ ਕਹੂੰ ਭੂਮ ਕੀ ਭੁਗਤ ਮੈਂ ਪਰਮ ਭੁਗਤੰ ਕਹੂੰ ਦੇਵ ਕੰਨਿਆ ਕਹੂੰ ਦਾਨਵੀ ਹੋ ਕਹੂੰ ਜਚ ਵਿਦਿਆ ਧਰੇ ਮਾਨਵੀ ਹੋ ਕਹੂੰ ਰਾਜੀ ਹੋ ਕਹੂੰ ਰਾਜ ਕੰਨਿਆ ਕਹੂੰ ਸ੍ਰਿਸ਼ਟ ਕੀ ਪ੍ਰਿਸ਼ਟ ਕੀ ਰਸ਼ਟ ਪੁੰਨਿਆ ਕਹੂੰ ਵੇਦ ਵਿਦਿਆ ਕਹੂੰ ਬਿਮਬਾਨੀ ਕਹੂੰ ਕੋਕ ਕੀ ਕਾਵ ਕਥਾ ਕਹਾਣੀ ਕਹੂੰ ਅਦਰ ਸਾਰੰ ਕਹੂੰ ਪਦਰ ਰੂਪੰ ਕਹੂੰ ਮਦਰ ਬਾਨੀ ਕਹੂੰ ਛੁਦਰ ਸਰੂਪ

ਜਨ ਖੁੱਟ ਭੰਡਾਰ ਦਾਤਾ ਤੁਰੰਤ ਸਰਬੰਤ ਪ੍ਰਕਾਰ ਅਨ ਭੂਤ ਤੇਜਨ ਛਿਜਗਾਤ ਕਰਤਾ ਸਤੀ ਹਰਤਾ ਸਨਾ ਦਾਸਨ ਅਡੋਲਨ ਭੂਤ ਕਰਮ ਦਾਤਾ ਦਿਆਲਨ ਭੂਤ ਧਰਮ ਜੈ ਸਤਰ ਮਿੱਤਰ ਨਹੀਂ ਜਨਮ ਜਾਤ ਜੈ ਪੁੱਤਰ ਵਰਾਤ ਨਹੀਂ ਮਿੱਤਰ ਮਾਤ ਜੈ ਕਰਮ ਭਰਮ ਨਹੀਂ ਧਰਮ ਧਿਆਨ ਜੈ ਨੇਹ ਗਏ ਨਹੀਂ ਬਿਉਤ ਪਾ ਜੈ ਜਾਤ ਪਾਤ ਨਹੀਂ ਸਤਰ ਮਿੱਤਰ ਜੈ ਨੇਹ ਗਏ ਨਹੀਂ ਚਿਹਨ ਚਿੱਤਰ ਜੈ ਰੰਗ ਰੂਪ ਨਹੀਂ ਰਾਗ ਰੇਖ ਜੈ ਜਨਮ ਜਾਤ ਨਹੀਂ ਭਰਮ ਭੀਖ ਜੈ ਕਰਮ ਭਰਮ ਨਹੀਂ ਜਾਤ ਪਾਤ ਜਹ ਨਹੀਂ ਨੇਹ ਗੇਹ ਨਹੀਂ ਪਿੱਤਰ ਮਾਤ ਜੈ ਨਾਮ ਥਾਮ ਨਹੀਂ ਵਰਗ ਪਿਆਦ ਜੈ ਰੋਗ ਸੋਗ ਨਹੀਂ ਸਤਰ ਸਾਧ ਜੈ ਤ੍ਰਾਸ ਵਾਸ ਨਹੀਂ ਦੇਹ ਨਾਸ ਜੈ ਆਦਿ ਅੰਤ ਨਹੀਂ ਰੂਪ ਰਾਸ ਜੈ ਰੋਗ ਸੋਗ ਨਹੀਂ ਜੋਗ ਜੁਗਤ ਜੈ ਤ੍ਰਾਸ ਆਸ

ਕਈ ਸਿਮਰਤ ਸ਼ਾਸਤਰ ਉਚਰੰਤ ਵੇਦ, ਕਈ ਕੋਕਾ ਕਥਤ ਕਤੇਬ, ਕਈ ਅਗਨਹੋਤਰ, ਕਈ ਪੌਣਾ ਹਾਰ, ਕਈ ਕਰਤ ਕੋਟ ਮ੍ਰਿਤ ਕੋ ਆਹਾਰ, ਕਈ ਕਰਤ ਸਾਗ ਪੈ ਪਤਰ ਭਚ ਨਹੀਂ ਤਦਵ ਦੇਵ ਹੋਵਤ ਪ੍ਰਤੱਛ, ਕਈ ਗੀਤ ਗਾਨ ਗੰਧਰਵ ਰੀਤ, ਕਈ ਵੇਦ ਸ਼ਾਸਤਰ ਵਿਦਿਆ ਪ੍ਰਤੀਤ, ਕਹੂੰ ਵੇਦ ਰੀਤ ਜਗਿਆਤ ਕਰਮ, ਕਹੂੰ ਅਗਨਹੋਤਰ, ਕਹੂੰ

ਭਰਮ ਸੋ ਭਰਮ ਕਈ ਅਗਨਹੋਤਰ ਕਈ ਦੇਵ ਕਰਮ ਕਈ ਕਰਤ ਬੀਰ ਵਿਦਿਆ ਵਿਚਾਰ ਨਹੀਂ ਤਦਵਤਾ ਸਪਾਇਤ ਨਾ ਪਾਰ ਕਹੂੰ ਰਾਜ ਰੀਤ ਕਹੂੰ ਯੋਗ ਧਰਮ ਕਹੀ ਸਿਮਰਤ ਸ਼ਾਸਤਰ ਉਚਰਤ ਸੁ ਕਰਮ ਨਿਉਲੀ ਆਦਿ ਕਰਮ ਕਹੂੰ ਹਸ ਦਾਨ ਕਹੂੰ ਹਸ ਅਮੇਦ ਮੱਕੋ ਬਖਾਨ ਕਹੂੰ ਕਰਤ ਬ੍ਰਹਮ ਵਿਦਿਆ ਵਿਚਾਰ ਕਹੂੰ ਯੋਗ ਰੀਤ ਕਹੂੰ ਬਿਰਦ ਚਾਰ ਕਹੂੰ

ਵਾਸ ਗਈ ਭ੍ਰਮਤ ਦੇਸ਼ ਦੇ ਸਨੀ ਉਦਾਸ ਕਈ ਜਲ ਨਿਵਾਸ ਕਈ ਅਗਨਤਾਪ ਕਈ ਜਪਤ ਉਰਦ ਲਟਕੰਤ ਜਾਪ ਕਈ ਜਪਤ ਜੋ ਕਲਪੰਤ ਪਰਜੰਤ ਨਹੀਂ ਤਦਬ ਦਾਸ ਪਾਇਤ ਨਾ ਅੰਤ ਕਈ ਕਰਤ ਕੋਟ ਵਿਦਿਆ ਵਿਚਾਰ ਨਹੀਂ ਤਦਬ ਦਿਸ਼ਟ ਦੇਖੇ ਮੁਰਾਰ ਬਿਨ ਭਗਤ ਸਖਤ ਨਹੀਂ ਪਰਤ ਪਾਨ।

ਕਸ ਕੇ ਰਸ ਹੈ ਤੇ ਭੂਲ ਨਾ ਕਾਲ ਫੰਦਾ ਫਸ ਹੈ ਤੋ ਪ੍ਰਸਾਦ ਨਾਰਾਜ ਛੰਦ ਅਗੰਜ ਆਦਿ ਦੇਵ ਹੈ ਭੰਜ ਭੰਜ ਜਾਣੀਐ ਭੂਤ ਭੂਤ ਹੈ ਸਦਾ ਗੰਜ ਗੰਜ ਮਾਨੀਐ ਅਦੇਵ ਦੇਵ ਹੈ ਸਦਾ ਭੇਵ ਭੇਵ ਨਾਥ ਹੈ ਸਮਸਤ ਸਿੱਧ ਬ੍ਰਿਧ ਦਾਸ ਦੀਪ ਸਰਬ ਸਾਥ ਹੈ ਅਨਾਥ ਨਾਥ ਨਾਥ ਹੈ ਭੰਜ ਭੰਜ ਹੈ ਸਦਾ ਅਗੰਜ ਗੰਜ ਗੰਜ ਹੈ ਸਦੀਪ ਸਿੱਧ ਬ੍ਰਿਧ ਦਾ ਅਨੂਪ ਰੂਪ ਸਰੂਪ।

ਦਾਗ ਹੈ ਅਛੈ ਪ੍ਰਤਾਪ ਪੇਖੀਐ। ਨਾ ਕਰਮ ਹੈ ਨਾ ਭਰਮ ਹੈ ਨਾ ਧਰਮ ਕੋ ਪ੍ਰਭਾਵ ਹੈ, ਨਾ ਜੰਤਰ ਹੈ ਨਾ ਤੰਤਰ ਹੈ ਨਾ ਮੰਤਰ ਕੋ ਰਲਾਉ ਹੈ, ਨਾ ਛਲ ਹੈ ਨਾ ਛਿਦਰ ਹੈ ਨਾ ਛਿਦਰ ਕੋ ਸਰੂਪ ਹੈ, ਅਭੰਗ ਹੈ ਅਨੰਗ ਹੈ ਅਗਨ

ਦੁਸ਼ਟ ਹਰਨਾ ਸ੍ਰਿਸ਼ਟ ਕਰਨਾ ਦਿਆਲ ਲਾਲ ਗੋਬਿੰਦ ਮਿੱਤਰ ਪਾਲਕ ਸਤਰ ਕਾਲਕ ਦੀਨ ਦਿਆਲ ਮੁਕੰਦ ਅਖੋ ਡੰਡਨ ਦੁਸ਼ਟ ਖੰਡਨ ਕਾਲ ਹੁੰਕੇ ਕਾਲ ਦੁਸ਼ਟ ਹਰਨੰ ਪੁਸ਼ਟ ਕਰਨੰ ਸਰਬ ਕੇ ਪ੍ਰਤਪਾਲ ਸਰਬ ਕਰਤਾ ਸਰਬ

ਸਿਮਰਤਨ ਸਰਵ ਸ਼ਾਸਤਰਨ ਸਰਵੇਦ ਵਿਚਾਰ ਦੁਸ਼ਟ ਹਰਤਾ ਬਿਸੁਪਰਤਾ ਆਦਿ ਰੂਪ ਅਪਾਰ ਦੁਸ਼ਟ ਦੰਡਨ ਪੁਸ਼ਟ ਖੰਡਨ ਆਦਿ ਵਖੰਡ ਭੂਮਿਕਾ ਚਲੇ ਥਲੇ ਮਹਿਜ ਜਾਪ ਮੰਡ ਸ੍ਰਿਸ਼ਟ ਚਾਰ ਵਿਚਾਰ ਜੇਤੇ ਜਾਨੀਐ ਸਭ ਚਾਰ ਆਦਿ ਦੇਵ ਅਪਾਰ ਸ੍ਰੀ ਪਦ ਦੁਸ਼ਟ ਪੁਸ਼ਟ ਪ੍ਰਹਾਰ ਅੰਨਦਾਤਾ ਗਿਆਨ ਗਿਆਤਾ ਸਰਵਮਾਨ ਮਹਿੰਦਰ ਵੇਦ ਵਿਆਸ ਕਰੇ ਕਈ ਦਿਨ ਕੋਟ ਇੰਦਰ ਉਪਿੰਦਰ ਜਨਮ ਜਾਂਦਾ ਕਰਮ ਗਿਆਤਾ ਧਰਮ ਚਾਰ ਵਿਚਾਰ ਵੇਦ ਭੇਵ ਨਾ ਪਾਵਈ ਸਿਵ ਰੁਦਰਾ ਮੁਖ ਚਾਰ ਕੋਟ ਇੰਦਰ ਉਪਿੰਦਰ ਬਿਆਸ ਸਨਤ ਕੁਮਾਰ ਗਾਏ ਗਾਏ ਥੱਕੇ ਸਬੈ ਗੁਣ ਚੱਕਰਤ ਫੇ ਮੁਖ ਚਾਰ ਆਦਿ ਅੰਤ ਨਾ ਮਦ ਜਾ ਕੋ ਭੂਤ ਭਵ ਭਵਾਨ ਸਦਵਾ ਪ੍ਰਤ੍ਰਿਤਿਆ ਕਲਯੁਗ ਚਤੁਰ ਕਾਲ ਪ੍ਰਧਾਨ ਧਿਆਏ।

ਦੁਰਜਨ ਦਲ ਦੰਡਨ ਅਸੁਰ ਬਿਹੰਡਨ ਦੁਸ਼ਟ ਨਿਕੰਦਨ ਆਦਿ ਪ੍ਰਤੀ ਚੁਰਾ ਸਿਰ ਮਾਰਨ ਪਤਿਤ ਉਧਾਰਨ ਨਰਕ ਨਿਵਾਰਨ ਗੂੜ ਗਤੀ ਅੱਛੀ ਅਖੰਡੀ ਤੀਜ ਪ੍ਰਚੰਡੇ ਖਾਂਡੇ ਦੰਡੇ ਅਲਖਮਤੀ ਜੈ ਜੈ ਹੋ ਸੀ ਮੈਂ ਖਾਸਰ ਮਰਦਨ ਰਾਮਕ ਪ੍ਰਦਨ ਛਤਰ ਛਿਤੀ ਆਸੁਰੀ ਬਿਹੰਡਨ ਦੁਸ਼ਟ ਨਿਕੰਦਨ ਪੁਸ਼ਟ ਉਦੰਡਨ ਰੂਪ ਅਤੀ ਚੰਡਾ ਸੁਰ ਚੰਡਨ ਮੁੰਡ ਬਿਹੰਡਨ ਧੂਮਰ ਵਿਧੁੰਸਣ ਮੈਖ ਮਥੀ ਦਾਨਵ ਪ੍ਰਹਾਰਨ ਨਰਕ ਨਿਵਾਰਨ ਅਦਵ ਉਧਾਰਨ ਉਰਦ ਅਧੀ ਜੈ ਜੈ ਹੋ ਸੀ ਮੈਂ ਖਾਸਰ ਮਰਦਨ ਰਾਮਕ

ਚੰਡਾ ਸੁਰ ਚਾਂਡਣ ਮੁੰਡ ਬਿਮੁੰਡਣ ਖੰਡ ਅਖੰਡਣ ਖੂਨ ਕਿਤੇ ਦਾਮਨੀ ਦਮੰਕਣ ਦੁਜਾ ਫਰੰਕਣ ਫਣੀ ਫੁੰਕਾਰਣ ਜੋਤ ਜਿਤੇ ਸਰ ਧਾਰ ਬਿਬਰਕਣ ਦੁਸ਼ਟ ਪ੍ਰਕਰਖਣ ਪੁਸ਼ਟ ਪ੍ਰਹਰਖਣ ਦੁਸ਼ਟ ਮਥੇ ਜੈ ਜੈ ਹੋਸੀ ਮਹਿਕਾ ਸੁਰ ਮਰਦਨ ਭੂਮੀ ਆਕਾਸ ਤਲ ਉਰਦੇ ਅਧੇ ਦਾਮਨੀ ਪ੍ਰਹਾਸਨ ਸੋ ਛਬ ਨਿਵਾਸਨ ਸ੍ਰਿਸ਼ਟ ਪ੍ਰਕਾਸ਼ਨ ਕੂੜਕ ਤੀਰਕਤਾ ਸੁਰਿਆ ਜਨ ਜੁਤ ਪ੍ਰਮਾਚਨ ਨਿਰਦੈ ਨਰਾਚਨ ਧਰਮ ਪ੍ਰਤੀ ਸਰੋਣ ਅੰਤ ਅਚਿੰਤੀ ਅਨਲ ਬੇਵੰਤੀ ਯੋਗ ਜੇ

ਚਾਜਰ ਚਮਕਾਰਨ ਛਿਛਰ ਹਾਰਨ ਧੂਮ ਦੁਕਾਰਨ ਤਰਪ ਮਥੇ ਦਾੜਵੀ ਪ੍ਰਦੰਤੇ ਜੋਗ ਜਯੰਤੇ ਮਰਜ ਮਥੰਤੇ ਗੂੜ ਕਥੇ ਕਰਨਮ ਕਰਮ ਪ੍ਰਣਾਸਨ ਚੰਦ ਪ੍ਰਕਾਸ਼ਨ ਸੂਰਜ ਪ੍ਰਤੇਜਨ ਅਸ਼ਟ ਪੁਜੇ ਜੈ ਜੈ ਹੋ ਸੀ ਮੈਂ ਖਾਸੁਰ ਮਰਦਨ ਭਰਮ ਬਿਨਾਸਨ ਧਰਮ ਤੁਜੇ ਘੁੰਘਰੂ ਘਮੰਕਣ ਸਤਰ ਝਮੰਕਣ ਫਣੀਅਰ ਫੁੰਕਾਰਨ ਜੋ ਧਰਮ ਤੁਜੇ ਅਸ਼ਟਾਡ ਪ੍ਰਹਾਸਨ ਸ੍ਰਿਸ਼ਟ ਨਿਵਾਸਨ ਧਰਮ ਦੁਸ਼ਟ ਪ੍ਰਣਾਸਨ ਚੱਕਰਗਤੇ ਕੇਸਰੀ ਪ੍ਰਵਾਹੇ ਸੁੱਧ ਸਨਾਹੇ ਅਗਮਥਾਹੇ ਏਕ ਬ੍ਰਤੇ ਜੈ ਜੈ ਹੋ ਸੀ ਮੈਂ ਖਾਸੁਰ ਮਰਦਨ ਆਦਿ ਕੁਮਾਰ ਅਗਾਧ ਬ੍ਰਤੇ ਸੁਰ ਨਰ ਮੁਨ ਬੰਧਨ ਦੁਸ਼ਟ ਨਿਕੰਦਨ ਪ੍ਰਿਸ਼ਟ ਬਿਨਾਸਨ ਮ੍ਰਿਤ ਮਥੇ ਕਾਵਰੂ ਕੁਮਾਰੇ ਅਧਮ ਉਧਾਰੇ ਨਰਕ ਨਿਵਾਰੇ ਆਦਿ ਕਥੇ ਕਿੰਕਣੀ ਪ੍ਰਸੋਹਣ ਸੁਰ ਨਰ ਮੋਹਣ ਸਿੰਘਾਰੋਹਣ ਬਿਤਲ ਤਲੇ ਜੈ ਜੈ ਹੋਸੀ ਸਭ ਠੌਰ ਨਿਵਾਸਨ ਥਬਾਏ ਪਤਾਲ ਆਕਾਸ ਅਨਲੇ ਸੰਕਟੀ ਨਿਵਾਰਨੀ ਅਧਮ ਉਧਾਰਨ ਤੇਜ ਪ੍ਰਕਰ ਖਣ ਤੁੰਦ ਤਬੇ ਦੁਗ ਦੁਗ ਦਹੰਤੀ ਜਵਾਲ ਜਯੰਤੀ ਆਦ ਅਨਾਦ ਅਗਾਧ ਅਛੇ ਸੁੱਧਤਾ ਸਮਰਪਣ ਤਰਕ ਬਿਤਰਕਣ ਤਪਤ ਪ੍ਰਤਾਪਣ ਜਪਤ ਜਿਵੇ ਜੈ ਜੈ ਹੋਸੀ ਸ਼ਸਤਰ ਪ੍ਰਕਰਖਣ ਆਦ ਅਨਿਲ ਅਗਾਧ ਅਭੇ ਚੰਚਲਾ ਚਖੰਗੀ ਅਲਗ ਭੁਜੰਗੀ ਤੁੰਦ ਤੁਰੰਗਣ ਤਿਛ ਸਰੇ ਕਰਕਸਾ ਕੁਠਾਰੇ

ਸੁਰ ਖੰਡਨ ਸੁੰਭ ਚੱਕਰਤਨ ਸੁੰਭ ਮਥੇ ਬਾਰਜ ਬਿਲੋਚਨ ਬਰਤਨ ਬਿਮੋਚਨ ਸੋਚ ਬਿਸੋਚਨ ਕਉਚ ਕਸੇ ਦਾਮਨੀ ਪ੍ਰਹਾਸੇ ਸੁਖਸਰ ਨਾਸੇ ਸੁਪਰ ਸੁਪਾਸੇ ਦੁਸ਼ਟ ਗ੍ਰਸੇ ਚੰਚਲਾ ਪ੍ਰਯੰਗੀ ਵੇਦ ਪ੍ਰਸੰਗੀ ਤੇਜ ਤੁਰੰਗੀ ਖੰਡ ਤੁਰੰਗ ਜੈ ਜੈ ਹੋ ਸੀਰ ਮਹਿਕਾਸੁਰ ਮਰਦਨ ਆਦਿ ਨਾਦ ਅਗਾਧ ਉਰਧੰ ਘੰਟਕਾ ਬਿਰਾਜੈ ਰੁਣ ਝੁਣ ਬਾਜੈ ਬ੍ਰਹਮ ਬਾਜੈ ਸੁਣਤ ਸੁਰੰਗ ਕੋਕਲ ਸੁਨ ਲਾਜੈ ਕਿਲ ਵਿਖ ਭਾਜੈ ਸੁਖ ਪਰਾਜੈ ਮਾਧਿ ਉਰੰਗ ਦਰਜਨ ਦੁਲਜਨ ਦਲ ਦੁਜੈ ਮਰਦਨ ਰਜੈ ਸਵੈਨ ਭਜੈ ਰੋਹ ਰਣੰਗ ਜੈ ਜੈ ਹੋਸੀ ਮਹਿਕਾਸੁਰ ਮਰਦਨ ਚੰਡ ਚਕਰਦਨ ਆਦਿ ਗੁਰੰਗ ਚਾਚਰੀ ਪ੍ਰਯੋਧਨ ਦੁਸ਼ਟ ਪ੍ਰਯੋਧਨ ਰੋਸ ਅਰੋਧਨ ਕਰੂਰ ਪ੍ਰਤੇ ਧੂਮਰਾਤ ਵਿਧੁੰਸਨ ਪ੍ਰਲੈ ਪ੍ਰਜੁੰਸਨ ਜਗ ਵਿਧੁੰਸਨ ਸੁਧਮਤੇ ਜਾਲ ਪਾ ਜਯੰਤੀ ਸਤਰਮ ਤੰਥੀ

ਸੁਰ ਮਰਦਨ ਸਾਧ ਪ੍ਰਦਰਸ਼ਨ ਦੁਸ਼ਟ ਹੰਤੀ ਕਾਰਨ ਕਰੀਲੀ ਗਰਭ ਗਹੀਲੀ ਜੋਤ ਜਤੀਲੀ ਤੁੰਦ ਮਤੀ ਅਸ਼ਟਾਇਦ ਚਮਕਣ ਸਤਰ ਝਮਕਣ ਦਾਮਨ ਦਮਕਣ ਆਦਿ ਪ੍ਰਤੀ ਡੁਕ ਡੁਕੀ ਦਮੰਕੈ ਬਾਗ ਪੰਕੈ ਭੁਜਾ ਪਰੰਕੈ ਸੁਦਗ ਤੇ ਜੈ ਜੈ ਹੋ ਸੀ ਮੈਂ ਖਾਸੁਰ ਮਰਦਨ ਆਦਿ ਜੁਗਾ ਦੇ ਅਨਾਦ ਮਤੀ ਚਜੁਰਾਸੁਰ ਮਾਰਨ ਨਰਗ ਨਿਵਾਰਨ ਪਤਿਤ ਉਧਾਰਨ ਏਕ ਭਟੇ ਪਾਪਾਨ ਬਿਹੰਡਨ ਦੁਸ਼ਟ ਪ੍ਰਚੰਡਨ ਖੰਡ ਅਖੰਡਨ ਕਾਲ ਕਟੇ ਚੰਦਰਾਨਨ ਚਾਰ ਨਰਕ ਨਿਵਾਰ ਪਤਿਤ ਉਧਾਰੇ ਮੁੰਡ ਮਥੇ ਜੈ ਜੈ ਹੋਸੀ ਮੈਂ ਕਾਸੁਰ ਮਰਦਨ ਧੂਮਰ

ਚਹਿ ਨੇਤ ਨੇਤ ਨਿਸ ਦਿਨ ਉਜਰੰਤ ਤੁਆ ਪ੍ਰਸਾਦ ਸਵਈਏ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਬਾਰ ਗਨੀ ਮਨ ਗਾਰੈ ਪਚ ਪਸੂ ਨਗ ਨਾਗ ਨਰਾਦਿਵ ਸਰਬ

ਦਾਹਤ ਹੈ ਦੁਖ ਦੁਖਨ ਕਾਦਲ ਦੁੱਜਨ ਕੇ ਪਲਮਾ ਦਲਡਾਰ ਖੰਡ ਅਖੰਡ ਪ੍ਰਚੰਡ ਪਹਾੜਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰ ਪਾਰ ਨਾ ਪਾਏ ਸਕੈ ਪਦਮਾ ਪਦ ਵੇਦ ਕਦੇ ਅਭੇਦ ਉਚਾਰ ਰੋਜੀ ਹੀ ਰਾਜ ਬਿਲੋਕਤ ਰਾਜ ਅਗਰੋਕ ਰੁਹਾਨ ਕੀ ਰੋਜੀ ਨਾ ਟਾਰ ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਵੇ।

ਪਤ ਸਿਉਂਕੇ ਨਸਰੀ ਪਦਮਾਪਤ ਪਾਏ। ਆਦਿ ਅਨੰਤ ਅਗਾਧ ਅਦਵੈਕ ਸਭੂਤ ਭਵਿੱਖ ਭਵਾਨ ਅਭੈ ਅੰਤ ਵਿਹੀਨ ਅਨਾਤਮਾ ਪਦਾ।

ਜੈ ਕੋ ਅਮਿ ਤੋਜ ਸਵੈ ਜਗ ਛਾਇਓ। ਵੇਦ ਪੁਰਾਣਕ ਦੇਵ ਕੁਰਾਨ ਅਭੇਦ ਨਿਰਬਾਨ ਸਵੈ ਪਚਹਾਰੇ। ਭੇਦ ਨਾ ਪਾਇ ਸਕਿਓ ਅਨ ਭੇਦ ਕੋ, ਖੇਦ ਤਹਾਨ ਛੇਦ ਪੁਕਾਰੇ। ਰਾਗ ਨਾ ਰੂਪ ਨਾ ਰੇਖ ਨਾ ਰੰਗ ਨਾ ਸਾਕ ਨਾ ਸੋਗ ਨਾ ਸੰਗ ਤਿਹਾਰੇ। ਆਦ ਅਨਾਦ ਅਗਾਧ ਅਭੇਖ, ਅਦਵੈਖ ਜਪਿਓ ਤਿਨ ਹੀ ਕੁਲ ਤਾਰੇ। ਤੀਰਥ ਕੋਟ ਕੀਏ ਇਸ਼ਨਾਨ, ਦੀਏ ਬਹੁਦਾਨ ਮਹਾਬ੍ਰਤ ਧਾਰੇ। ਦੇਸ਼ ਪ੍ਰਿਓ ਕਰ ਭੀਸਤ ਬੋਧਨ, ਕੇਸ ਧਰੇ ਨਾ ਮਿਲੇ ਹਰ ਪਿਆਰੇ। ਆਸਨ ਕੋਟ ਕਰੇ

ਰੋਹੇਲੇ ਮਾਗ ਦੇਸ ਕੇ ਮੰਘੇਲੇ ਵੀਰ ਪੰਗ ਸੀ ਬੁੰਦੇਲੇ ਪਾਪ ਪੁੰਜ ਕੋ ਮਲਤਾ ਗੋਖਾ ਗੁਣ ਗਾਵੈ ਚੀਨ ਮਚੀਨ ਕੇ ਸੀਸ ਨਿਆਵੈ ਤਿਬਤੀ ਧਿਆਏ ਦੁਖ ਦੇ

ਫਤਿਹ। ਗੱਜ ਕੇ ਜੈਕਾਰਾ ਗਜਾਵੇ ਸੋ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ ਗੁਰਬਰ ਅਕਾਲ ਦੇਗ ਤੇਗ ਫਤਿਹ ਗੁਰੂ ਪੰਥ ਖਾਲਸੇ ਦੀ ਦਿਨੋ ਦਿਨ ਚੜ੍ਹਦੀ ਕਲਾ ਰੱਖਣੀ ਸੱਚੇ ਪਾਤਸ਼ਾਹ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਨਾਮ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵੜਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ ਸੀ, ਮੇਰੇ ਸੱਚੇ ਪਾਤਸ਼ਾਹ ਚੋਜੀ ਪ੍ਰੀਤਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੇ ਕੋਲ ਭਾਈ ਰਾਮਾ ਅਤੇ ਭਾਈ ਤ੍ਰਿਲੋਕਾ, ਇਹ ਦੋ ਗੁਰੂ ਕੇ ਪਿਆਰੇ ਗੁਰੂ ਕੇ ਸਿੱਖ ਭਰਾ ਜਿਹੜੇ ਹਨ ਗੁਰੂ ਮਹਾਰਾਜ ਜੀ ਦੇ ਕੋਲ ਆਏ। ਪਹਿਲੇ ਦੇਖੋ ਜਦੋਂ ਇਤਿਹਾਸ ਦੀ ਆਰੰਭਤਾ ਹੋਈ, ਨਾਮ ਰਾਮਾ ਅਤੇ ਤ੍ਰਿਲੋਕਾ ਆਇਆ, ਫਿਰ ਬਾਅਦ ਦੇ ਵਿੱਚ ਕਵੀ ਰਾਜ ਜੀ ਨੇ ਭਾਈ ਰਾਮ ਸਿੰਘ ਅਤੇ ਭਾਈ ਤ੍ਰਿਲੋਕ ਸਿੰਘ ਇਹ ਉਚਾਰਨ ਕੀਤਾ। ਇਹਦਾ ਮਤਲਬ ਗੁਰੂ ਮਹਾਰਾਜ ਜੀ ਦੇ ਕੋਲ ਆਏ ਅਤੇ ਆ ਕਰਕੇ ਇਹਨਾਂ ਨੇ ਬਹੁਤ ਸੇਵਾਵਾਂ ਕੀਤੀਆਂ ਅਤੇ ਸਤਿਗੁਰੂ ਮਹਾਰਾਜ ਜੀ ਤੋਂ ਇਹਨਾਂ ਨੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਕੀਤੀ ਹੈ। ਇਹ ਉਹ ਮਹਾਨ ਵਿਭੂਤੀਆਂ ਹਨ, ਮਹਾਂਪੁਰਖ ਹਨ ਜਿਨ੍ਹਾਂ ਨੇ ਸਾਧ ਸੰਗਤ ਜੀ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਜੀ ਅਤੇ ਬਾਬਾ ਜੁਝਾਰ ਸਿੰਘ ਸਾਹਿਬ ਜੀ ਜੋ ਚਮਕੌਰ ਦੀ ਗੜੀ ਦੇ ਵਿੱਚ ਵੈਰੀਆਂ ਦੇ ਆਹੂ ਲਾਉਂਦਿਆਂ ਹੋਇਆਂ ਵੀਰ ਗਤੀ ਨੂੰ ਪ੍ਰਾਪਤ ਹੋਏ, ਸ਼ਹਾਦਤ ਦਾ ਜਾਮ ਪੀਣਾ ਕੀਤਾ, ਉਹਨਾਂ ਦੇ ਪਾਵਨ ਸਰੀਰ ਜੋ ਹਨ ਉਹਨਾਂ ਨੂੰ ਲੱਭ ਕਰਕੇ ਇਹਨਾਂ ਨੇ ਉਹਨਾਂ ਦਾ ਸੰਸਕਾਰ ਕਰਨਾ ਕੀਤਾ। ਬੀਬੀ ਹਰਸ਼ਰਨ ਕੌਰ ਦਾ ਵੀ ਜ਼ਿਕਰ ਆਉਂਦਾ ਹੈ, ਉਹ ਵੀ ਇਸ ਸੇਵਾ ਦੇ ਵਿੱਚ ਲੱਗੇ ਸਨ, ਲੇਕਿਨ ਪਿਆਰਿਓ ਉਹਨਾਂ ਤੋਂ ਸੇਵਾ ਪੂਰੀ ਨਹੀਂ ਹੋਈ। ਕੁਛ ਕੁ ਸਿੰਘਾਂ ਦੇ ਜਦੋਂ ਸੰਸਕਾਰ ਹੋਏ ਇਹਨਾਂ ਜ਼ਾਲਮਾਂ ਨੂੰ ਪਤਾ ਚੱਲ ਗਿਆ ਅਤੇ ਤੁਰੰਤ ਆ ਕਰਕੇ ਪਕੜ ਲਿਆ ਗਿਆ, ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹੀ ਮੱਝਦੀ ਹੋਈ ਚਿਖਾ ਦੇ ਵਿੱਚ ਉਹਨਾਂ ਨੂੰ ਪਾ ਕਰਕੇ ਸਾੜ ਦਿੱਤਾ ਗਿਆ, ਖਤਮ ਕਰਨਾ ਕੀਤਾ। ਉਸ ਤੋਂ ਬਾਅਦ ਸਾਧ ਸੰਗਤ ਜੀ ਇਹ ਚੌਧਰੀ ਜਿਹੜੇ ਹਨ ਇਹ ਹਾਲਾ ਟੈਕਸ ਭਰਨ ਦੇ ਲਈ ਸਰਹੰਦ ਜਾਣ ਲੱਗੇ। ਇਹੀ ਰਾਸਤੇ ਤੋਂ ਜਦੋਂ ਜਾ ਰਹੇ ਪਤਾ ਚੱਲਿਆ ਇਹਨਾਂ ਨੇ ਮਸਤਾਨਿਆਂ ਵਾਲਾ ਜੋ ਕਾਲਦਾਸ ਨੇ ਬੇਨਤੀ ਕੀਤੀ, ਜਿਨ੍ਹਾਂ ਨੂੰ ਅਘੋਰੀ ਸਾਧ ਬੋਲਦੇ ਹਨ, ਮਸਾਨ ਜੋਗੀ ਜਿਨ੍ਹਾਂ ਨੂੰ ਕਿਹਾ ਜਾਂਦਾ, ਬੜੇ ਵਿਭਤਸ ਜਿਹੜੇ ਹਨ, ਬੜਾ ਵਿਕਰਾਲ ਰੂਪ ਹੁੰਦਾ, ਇਸ ਤਰ੍ਹਾਂ ਵਿਕਰਾਲ ਰੂਪ ਕੇ ਕਿਸੇ ਨੂੰ ਸ਼ੱਕ ਨਾ ਪੈ ਜਾਵੇ, ਅਤੇ ਬੰਦਿਆਂ ਦਾ ਮਾਸ ਆਦਿਕ ਦਾ ਵੀ ਇਹ ਲੋਕ ਸੇਵਨ ਕਰਦੇ, ਹੱਥ ਦੇ ਵਿੱਚ ਖੋਪੜੀਆਂ ਲੈ ਕਰਕੇ ਫਿਰਦੇ ਹਨ, ਕਿਉਂਕਿ ਜੇ ਸ਼ੱਕ ਪੈ ਗਿਆ ਇਹਨਾਂ ਨੂੰ ਪਤਾ ਸੀ ਕਿ ਇਹਨਾਂ ਨੂੰ ਵੀ ਮਾਰ ਦੇਣਾ, ਇਹਨਾਂ ਨੂੰ ਵੀ ਖਤਮ ਕਰ ਦੇਣਾ, ਤਾਂ ਕਰਕੇ ਇਹਨਾਂ ਗੁਰਮੁਖ ਪਿਆਰਿਆਂ ਨੇ ਇਹ ਆਪਣਾ ਭੇਸ ਵਟਾ ਕਰਕੇ ਸਾਹਿਬਜ਼ਾਦਿਆਂ ਦੇ ਪਾਵਨ ਸਰੀਰਾਂ ਨੂੰ ਲੱਭ ਕਰਕੇ ਔਰ ਵੀ ਕੋਈ ਸਿੰਘ ਜਿਹੜੇ ਲੱਭਦੇ ਹਨ ਉਹਨਾਂ ਦੇ ਦੇਹੀ ਦਾ ਸੰਸਕਾਰ ਕਰਨਾ ਕੀਤਾ। ਜਦੋਂ ਉਹਨਾਂ ਨੇ ਆਹ ਸਾਰੀ ਵਾਰਦਾਤ ਆਪਣੀ ਰਸਨਾ ਤੋਂ ਮਹਾਰਾਜ ਜੀ ਦੇ ਅੱਗੇ ਪੇਸ਼ ਕੀਤੀ, ਮਹਾਰਾਜ ਨੂੰ ਦੱਸਣਾ ਕੀਤਾ, ਮੇਰੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਹੁਤ ਜ਼ਿਆਦਾ ਪ੍ਰਸੰਨ ਹੋਏ, ਆਪਣੀ ਛਾਤੀ ਦੇ ਨਾਲ ਲਾਉਣਾ ਕੀਤਾ, ਬੇਅੰਤ ਬਖਸ਼ਿਸ਼ਾਂ ਇਹਨਾਂ ਦੇ ਉੱਤੇ ਕਰਨੀਆਂ ਕੀਤੀਆਂ, ਬੇਅੰਤ ਵਰ ਜਿਹੜੇ ਹਨ ਉਹ ਦਿੱਤੇ ਹਨ, ਨਾਲ ਸਾਧ ਸੰਗਤ ਜੀ ਇਹ ਪਰਿਵਾਰ ਵੀ ਜਿਹੜਾ ਪਿਛੋਕੜ ਇਹਨਾਂ ਦਾ ਭਾਈ ਕਾਲੇ ਤੋਂ ਅਤੇ ਸੱਤਵੇਂ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਵਰੋਸਾਏ ਹੋਏ ਇਹ ਪਰਿਵਾਰ ਉਸ ਵੇਲੇ ਵੀ ਮਹਾਰਾਜ ਦੇਖੋ ਭਾਈ ਫੂਲ ਅਤੇ ਸੰਦਲੀ ਦਾ ਪਿਆਰਿਓ ਅਤੇ ਇਹ ਬਚਨ ਆਉਂਦਾ ਭਾਈ ਕਾਲਾ ਜਿਹੜਾ ਆਪਣੇ ਭਤੀਜਿਆਂ ਨੂੰ ਲੈ ਕਰਕੇ ਗਿਆ ਸਤਿਗੁਰੂ ਮਹਾਰਾਜ ਜੀ ਦੇ ਕੋਲ, ਢਿੱਡ ਖੜਕਾਉਂਦੇ ਹੋਏ ਇਹ ਗਏ। ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਬਚਨ ਕੀਤਾ ਕਿ ਢਿੱਡ ਕਿਉਂ ਖੜਕਾਉਂਦੇ ਹਨ? ਭਾਈ ਕਾਲੇ ਨੇ ਕਿਹਾ ਮਹਾਰਾਜ ਭੁੱਖ ਦਾ ਦੁੱਖ ਹੈ। ਪਾਤਸ਼ਾਹ ਜੀ ਨੇ ਸੁੱਤੇ ਸਿੱਧ ਹੀ ਬਚਨ ਕੀਤਾ, ਵਰ ਦਿੱਤਾ ਕਿ ਭਾਈ ਇਹਨਾਂ ਦੇ ਘੋੜੇ ਤਾਂ ਜਮਨਾ ਤੱਕ ਜਾ ਕਰਕੇ ਜਲ ਛਕਣਗੇ, ਭਾਵ ਕਿ ਇਹਨਾਂ ਦਾ ਰਾਜ ਜਿਹੜਾ ਅੱਗੇ
ਦਿੱਲੀ ਤੱਕ ਇਹਨਾਂ ਦਾ ਰਾਜ ਹੋਵੇਗਾ, ਇਹ ਰਾਜੇ ਹੋਣਗੇ। ਫਿਰ ਉਹ ਤੋਂ ਬਾਅਦ ਸਾਧ ਸੰਗਤ ਜੀ ਭਾਈ ਫੂਲ ਸੰਦਲੀ ਜੋ ਹਨ ਉਹਨਾਂ ਨੂੰ ਪਿਆਰਿਓ ਇਹ ਇਲਾਕੇ ਦੀ ਚੌਧਰਤਾਈ ਮਿਲੀ, ਰਾਜਪਾਠ ਆਇਆ। ਫਿਰ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੇਲੇ ਭਾਈ ਫੂਲ ਹੋ ਗਿਆ ਅਤੇ ਭਾਈ ਰਾਮ ਸਿੰਘ ਅਤੇ ਤ੍ਰਿਲੋਕ ਸਿੰਘ ਇਹਨਾਂ ਨੂੰ ਗੁਰੂ ਮਹਾਰਾਜ ਜੀ ਨੇ ਵਰ ਦੇਣਾ ਕੀਤਾ। ਅਤੇ ਦੇਖੋ ਅਤੇ ਕਵੀ ਰਾਜ ਜੀ ਨੇ ਵੀ ਬਚਨ

ਕਿਹਾ ਤੇ ਇਹਨਾਂ ਦੀ ਸਥਾਪਨਾ ਕਰਨੀ ਕੀਤੀ ਹੈ। ਉਸ ਤੋਂ ਬਾਅਦ ਸਾਧ ਸੰਗਤ ਜੀ ਹੌਲੀ ਹੌਲੀ ਇਹਨਾਂ ਦਾ ਵਿਕਾਸ ਹੁੰਦਾ ਰਿਹਾ। ਇਹਨਾਂ ਦੇ ਪਰਿਵਾਰ ਦੇ ਵਿੱਚੋਂ ਫਿਰ ਬਾਅਦ ਦੇ ਵਿੱਚ ਔਰ ਵੀ ਰਿਆਸਤ ਦਾਨ ਜਿਹੜੇ ਹਨ, ਸੰਗਰੂਰ ਹੋ ਗਿਆ, ਜੀਂਦ ਹੋ ਗਿਆ, ਔਰ ਵੀ ਪਤਾ ਨਹੀਂ ਬਹੁਤ ਸਾਰੇ ਇਲਾਕੇ, ਮੈਂ ਨਾਮ ਭੁੱਲਦਾ ਵੀ ਹੋਵਾਂ, ਬਹੁਤ ਇਲਾਕਿਆਂ ਦੇ ਵਿੱਚ ਇਹਨਾਂ ਦੇ ਪਰਿਵਾਰ ਦਾ ਜਦੋਂ ਵਿਕਾਸ ਹੋਇਆ, ਅੱਗੇ ਪੀੜ੍ਹੀ ਦਰ ਪੀੜ੍ਹੀ ਫਿਰ ਉਹਨਾਂ ਦਾ ਰਾਜ ਉੱਥੇ ਸਥਾਪਿਤ ਹੋਇਆ। ਅੱਜ ਵੀ ਸਾਧ ਸੰਗਤ ਜੀ ਉਹਨਾਂ ਇਲਾਕਿਆਂ ਦੇ ਵਿੱਚ ਇਹਨਾਂ ਲੋਕਾਂ ਨੂੰ ਮਹਾਰਾਜੇ ਕਹਿ ਕਰਕੇ ਅਤੇ ਸੰਬੋਧਨ ਕਰਦੇ ਹਨ। ਅਤੇ ਜਿਸ ਤਰ੍ਹਾਂ ਪਟਿਆਲੇ ਦਾ ਘਰਾਣਾ ਅੱਜ ਵੀ ਚੱਲਦਾ ਹੈ, ਔਰ ਵੀ ਅਤੇ ਘਰਾਣੇ ਜਿਹੜੇ ਹਨ, ਜੀਂਦ ਦਾ ਹੋ ਗਿਆ, ਨਾਭੇ ਦਾ ਹੋ ਗਿਆ, ਅਤੇ ਔਰ ਵੀ ਇਹ ਘਰਾਣੇ ਚੱਲਦੇ ਹਨ। ਸੋ ਰਹੋ ਵਿਚਾਰ, ਇਹ ਸਭ ਜੋ ਹੈ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਇਹਨਾਂ ਦਾ ਰਾਜ ਪਾਠ ਜਿਹੜਾ ਉਹ ਕਾਇਮ ਹੋਇਆ ਹੈ। ਨਾਲ ਪਿਆਰਿਓ, ਅੱਜ ਦੀ ਕਥਾ ਆਰੰਭ ਕਰਨ ਤੋਂ ਪਹਿਲਾਂ ਜਿਹੜਾ ਪਾਵਨ ਜਿਹਨੂੰ ਇਤਿਹਾਸ ਦੇ ਵਿੱਚ ਛੋਟਾ ਘੱਲੂਘਾਰਾ ਕਹਿ ਕਰਕੇ ਆਪਾਂ ਸੰਬੋਧਨ ਕਰਦੇ ਹਾਂ, ਪਹਿਲੇ ਸਾਧ ਸੰਗਤ ਜੀ ਦੋ ਘੱਲੂਘਾਰੇ ਜਿਹੜੇ ਹਨ ਉਹ ਮੰਨੇ ਜਾਂਦੇ ਸਨ। ਘੱਲੂਘਾਰੇ ਦਾ ਮਤਲਬ ਹੁੰਦਾ ਕਿ ਕਿਸੇ ਕੌਮ ਦਾ ਸਰਵਨਾਸ਼ ਕਰ ਦੇਣਾ, ਜਿਹਨੂੰ ਅੱਜ ਆਪਾਂ ਜੈਨੋਸਾਈਡ ਬੋਲਦੇ ਹਾਂ, ਨਸਲਕੁਸ਼ੀ ਕਰਨਾ। ਅਤੇ ਇਸ ਤੋਂ ਬਾਅਦ ਇਹ ਵੀ ਮਤਲਬ ਹੁੰਦਾ ਕਿ ਕਿਸੇ ਇੱਕ ਕੌਮ ਦੇ ਵਿਅਕਤੀਆਂ ਨੂੰ ਘੇਰ ਕਰਕੇ, ਚੁਣ ਚੁਣ ਕਰਕੇ ਉਹਨਾਂ ਬੰਦਿਆਂ ਨੂੰ ਟਾਰਗੇਟ ਕਰ ਕਰਕੇ ਮਾਰਨਾ, ਨਿਸ਼ਾਨਦੇਹੀ ਕਰਕੇ, ਭਾਵੇਂ ਉਹਨਾਂ ਦਾ ਕੋਈ ਗੁਨਾਹ ਹੋਵੇ ਜਾਂ ਨਾ ਹੋਵੇ, ਉਹਨਾਂ ਨੂੰ ਪਕੜ ਪਕੜ ਕਰਕੇ ਕੋ ਕੋ ਕਰਕੇ ਮਾਰ ਦੇਣਾ, ਇਹਨੂੰ ਪਿਆਰਿਓ ਘੱਲੂਘਾਰਾ ਬੋਲਦੇ ਹਨ। ਇਸ ਤਰ੍ਹਾਂ ਇਤਿਹਾਸ ਸਿੱਖਾਂ ਦੇ ਉੱਤੇ ਪਿਆਰਿਓ, ਪਹਿਲੇ ਤਾਂ ਉਸ ਜ਼ਮਾਨਿਆਂ ਦੇ ਵਿੱਚ ਪੁਰਾਤਨ ਕਾਲ ਦੇ ਵਿੱਚ ਦੋ ਘੱਲੂਘਾਰੇ ਹੋਏ ਮਿਸਲਾਂ ਦੇ ਵੇਲੇ, ਹੁਣ ਪਿਆਰਿਓ ਆਜ਼ਾਦ ਭਾਰਤ ਦੇ ਵਿੱਚ ਹਿੰਦੁਸਤਾਨ ਜਦੋਂ ਆਜ਼ਾਦ ਹੋ ਗਿਆ, ਆਪਣਾ ਦੇਸ਼ ਆਪਣਾ ਕੌਂਸਟੀਟਿਊਸ਼ਨ ਬਣ ਗਿਆ, ਉਹ ਤੋਂ ਬਾਅਦ 84 ਦੇ ਵੇਲੇ ਵੀ ਪਿਆਰਿਓ ਬਹੁਤ ਵੱਡਾ ਜੋ ਉਹਨੂੰ ਵੀ ਸਿੱਖਾਂ ਨੇ ਪੰਥ ਨੇ ਘੱਲੂਘਾਰੇ ਦਾ ਰੂਪ ਦਿੱਤਾ, ਕਿਉਂਕਿ ਉਸ ਵੇਲੇ ਵੀ ਸਾਧ ਸੰਗਤ ਜੀ ਜੋ ਇਹ ਕਹਿੰਦੇ ਸੀ ਕਿ ਇਹਨਾਂ ਨੂੰ ਕੋਈ ਵੀ ਪਗੜੀ ਧਾਰੀ ਕੇਸਾ ਧਾਰੀ ਜਿਹੜਾ ਉਹ ਮਿਲੇਗਾ, ਪਕੜ ਕਰਕੇ ਉਹਨਾਂ ਨੂੰ ਮਾਰ ਦਿੱਤਾ ਜਾਵੇ, ਸ਼ਹੀਦ ਕੀਤਾ ਜਾਵੇ, ਖਤਮ ਕੀਤਾ ਜਾਵੇ। ਆਪਾਂ ਵੇਖ ਸਕਦੇ ਹਾਂ ਇਤਿਹਾਸ ਬਹੁਤ ਵੱਡਾ ਪਿਆਰਿਓ, ਕਈ ਜਿਹੜੇ ਪ੍ਰਤੱਖ ਦਰਸ਼ੀ ਅੱਜ ਵੀ ਮੌਜੂਦ ਉਹ ਦੱਸਦੇ ਕਿਸ ਤਰ੍ਹਾਂ ਦਿੱਲੀ ਦੇ ਵਿੱਚ ਪਿਆਰਿਓ ਨਿੱਕੇ ਨਿੱਕੇ ਛੋਟੇ ਬੱਚੇ, ਬੀਬੀਆਂ, ਕਈ ਬਜ਼ੁਰਗ ਜਿਨ੍ਹਾਂ ਦਾ ਕੋਈ ਦੋਸ਼ ਨਹੀਂ, ਕੋਈ ਲੈਣਾ ਦੇਣਾ ਨਹੀਂ, ਉਹਨਾਂ ਨੂੰ ਵੀ ਪਕੜ ਪਕੜ ਕਰਕੇ ਸ਼ਹੀਦ ਕਰਨਾ ਕੀਤਾ। ਇਹਨੂੰ ਘੱਲੂਘਾਰਾ ਬੋਲਦੇ ਹਨ, ਕਿਸੇ ਕੌਮ ਦਾ ਸਰਵਨਾਸ਼ ਕਰ ਦੇਣਾ, ਘੇਰ ਕਰਕੇ ਮਾਰਨਾ, ਜੈਨੋਸਾਈਡ ਕਰਨਾ, ਨਸਲਕੁਸ਼ੀ ਕਰਨਾ ਹੈ। ਸੋ ਇਸ ਤਰ੍ਹਾਂ ਅੱਜ ਸਾਧ ਸੰਗਤ ਜੀ ਖਾਸ ਕਰਕੇ ਦੋ ਘੱਲੂਘਾਰੇ ਅਤੇ ਪ੍ਰਾਚੀਨ ਕਾਲ ਦੇ ਵਿੱਚ ਜੋ ਮਿਸਲਾਂ ਦਾ ਰਾਜ ਸੀ ਉਸ ਵੇਲੇ ਮੰਨੇ ਜਾਂਦੇ, ਇੱਕ ਤਾਂ ਵੱਡਾ ਘੱਲੂਘਾਰਾ, ਇੱਕ ਛੋਟਾ ਘੱਲੂਘਾਰਾ। ਵੱਡੇ ਘੱਲੂਘਾਰੇ ਦੇ ਵਿੱਚ ਪਿਆਰਿਓ ਇੱਕ ਦਿਨ ਦੇ ਵਿੱਚ ਹੀ ਤਕਰੀਬਨ 30,000 ਦੇ ਕਰੀਬ ਸਿੰਘ ਸਿੰਘਣੀਆਂ ਉਹ ਸ਼ਹੀਦ ਹੋ ਗਈਆਂ, ਵੀਰਗਤੀ ਨੂੰ ਪ੍ਰਾਪਤ ਹੋਏ। ਛੋਟਾ ਘੱਲੂਘਾਰਾ ਜਿਹੜਾ ਪਿਆਰਿਓ, ਜੇ ਆਪਾਂ ਇਤਿਹਾਸ ਪੜ੍ਹਦੇ ਹਾਂ, ਇਹ ਬੜਾ ਲੰਬਾ ਸਮਾਂ ਚੱਲਿਆ, ਇਹ ਲੰਬਾ ਸਮਾਂ ਚੱਲਿਆ। ਵਿਦਵਾਨ ਦੱਸਦੇ ਹਨ 6-7 ਮਹੀਨਾ ਇਹ ਸਮਾਂ ਜਿਹੜਾ ਹੈ ਇਹ ਇਹਨਾਂ ਨੂੰ ਲੱਗ ਗਿਆ। ਇਹਦੀ ਆਰੰਭਤਾ ਜਿਹੜੀ ਇਸ ਤਰ੍ਹਾਂ ਹੁੰਦੀ ਹੈ ਕਿ ਗੁਰਦੁਆਰਾ ਰੋੜੀ ਸਾਹਿਬ ਏਮਨਾਬਾਦ ਦੇ ਵਿੱਚ ਗੁਰੂ ਕੇ ਖਾਲਸੇ ਨੇ ਉੱਥੇ ਪੜਾ ਕਰਨਾ ਕੀਤਾ, ਡੇਰਾ ਕਰਨਾ ਕੀਤਾ, ਤੇ ਉਸ ਵੇਲੇ ਇਹ ਬਾਗੀ ਬਣ ਚੁੱਕੇ ਸਨ। ਤੇ ਇੱਥੋਂ ਦਾ

ਇਹਨੇ ਕਿਹਾ ਸਿੰਘਾਂ ਨੂੰ ਕਿ ਭਾਈ ਇੱਥੋਂ ਭੱਜ ਜਾਓ, ਇੱਥੋਂ ਨਿਕਲ ਜਾਓ, ਨਹੀਂ ਤਾਂ ਮਾਰ ਦੇਵਾਂਗਾ, ਖਤਮ ਕਰ ਦੇਵਾਂਗਾ। ਉਸ ਵੇਲੇ ਉਹਨੂੰ ਸਮਝਾਇਆ ਗਿਆ, ਉਹਨੂੰ ਕਿਹਾ ਕਿ ਦੇਖ ਭਾਈ ਤਕਾਲਾਂ ਦਾ ਸਮਾਂ ਹੈ, ਤੂੰ ਕਹਿੰਦਾ ਡੰਡਾ ਡੇਰਾ ਚੱਕ ਕੇ ਲੈ ਕੇ ਜਾਓ ਤੇ ਇਹ ਕੰਮ ਸੌਖਾ ਥੋੜ੍ਹੀ ਹੁੰਦਾ, ਪ੍ਰਸ਼ਾਦਾ ਵੀ ਛਕਣਾ ਹੈ ਤੇ ਸੋਦਰ ਦਾ ਸਮਾਂ ਹੈ, ਭਾਈ ਸਾਨੂੰ ਸਮਾਂ ਦੇ ਦੇ ਤੇ ਤੂੰ ਕਹਿੰਦਾ ਕਿ ਨਿਕਲ ਜਾਣਾ ਇੱਕ ਦੋ ਦਿਨ ਦੇ ਵਿੱਚ, ਅਸੀਂ ਪੂਰੀ ਤਿਆਰੀ ਕਰਕੇ, ਕਿਉਂਕਿ ਫੌਜਾਂ ਬਹੁਤ ਹਨ, ਬੱਚੇ ਹਨ, ਬੀਬੀਆਂ ਬਜ਼ੁਰਗ ਹਨ, ਥੋੜ੍ਹਾ ਸਮਾਂ ਸਾਨੂੰ ਚਾਹੀਦਾ। ਉਹਨੇ ਪਿਆਰਿਓ ਬਹੁਤ ਆਕੜ ਦੇ ਵਿੱਚ ਆ ਕਰਕੇ ਬਹੁਤ ਊਲ ਫਜ਼ੂਲ ਉਹਨੇ ਬਗਬਾਤ ਕਰਨਾ ਕੀਤਾ, ਕਹਿੰਦਾ ਨਿਕਲ ਜਾਓ, ਛਿੱਤਰ ਮਾਰ ਕੇ ਕੱਢ ਦੇਵਾਂਗਾ, ਇੰਜ ਕਰਾਂਗਾ। ਇਹਨੇ ਬਹੁਤ ਵਧੀਕੀਆਂ ਕੀਤੀਆਂ, ਬਹੁਤ ਭੱਦੀ ਸ਼ਬਦਾਵਲੀ, ਗੁਰੂ ਮਹਾਰਾਜ ਜੀ ਦੇ ਲਈ ਵੀ ਪਿਆਰਿਓ ਤੇ ਇਹਨੇ ਭੱਦੀ ਸ਼ਬਦਾਵਲੀ ਵਰਤੀ ਹੈ ਤੇ ਕਿਹਾ ਜਾਂਦਾ ਇਹਨੇ ਇੱਥੋਂ ਤੱਕ ਬਚਨ ਕੀਤਾ ਕਿ ਇਹ ਤੁਹਾਡਾ ਪੰਥ ਜਿਹੜਾ ਇਹਨੂੰ ਪੈਦਾ ਕਰਨ ਵਾਲਾ ਵੀ ਛੱਤਰੀ ਹੈ, ਭਾਵ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਕਹਿੰਦੇ ਨਾ ਛੱਤਰੀ ਕੋ ਪੂਤ ਹੋ। ਇਹਨੇ ਬਚਨ ਕੀਤਾ ਕਿਹਾ ਕਿ ਛੱਤਰੀ ਨੇ ਧਰਮ ਨੂੰ ਪੈਦਾ ਕੀਤਾ, ਮੈਂ ਵੀ ਛੱਤਰੀਆਂ ਖੱਤਰੀਆਂ ਤੇ ਇਤਿਹਾਸ ਇਸ ਗੱਲ ਦੀ ਗਵਾਹੀ ਦੇਵੇਗਾ ਕਿ ਪੰਥ ਨੂੰ ਪੈਦਾ ਕਰਨ ਵਾਲਾ ਵੀ ਛੱਤਰੀ ਤੇ ਇਹਦਾ ਸਰਵਨਾਸ਼ ਕਰਨ ਵਾਲਾ ਵੀ ਛੱਤਰੀ ਹੋਵੇਗਾ। ਬਹੁਤ ਇਹਨੇ ਊਲ ਫਜੂਲ ਦੀ ਬਕਬਾਦ ਕੀਤੀ, ਖਾਲਸੇ ਤੋਂ ਰਿਹਾ ਨਹੀਂ ਗਿਆ, ਉੱਥੇ ਝੜਪ ਹੋ ਗਈ, ਜੰਗ ਹੋ ਗਈ ਹੈ। ਉਹ ਜੰਗ ਦੇ ਵਿੱਚ ਪਿਆਰਿਓ ਇਹਨੇ ਫਿਰ ਫੌਜਾਂ ਨੂੰ ਸੱਦ ਲਿਆ, ਘੇਰਾ ਪਾ ਕਰਕੇ ਸਿੰਘਾਂ ਨੂੰ ਮਾਰਨ ਲੱਗੇ ਹਨ। ਉਸ ਵੇਲੇ ਸਾਧ ਸੰਗਤ ਜੀ ਦੇਖੋ ਇੱਕ ਗੁਰਮੁਖ ਪਿਆਰਾ, ਉਹਦਾ ਨਾਮ ਸੀ ਭਾਈ ਬਾਹੂ ਸਿੰਘ, ਬਹੁਤ ਚੜ੍ਹਦੀ ਕਲਾ ਵਾਲਾ, ਬੜਾ ਗਤਕਈ, ਬਹੁਤ ਛਲਾਂਗਾ ਮਾਰਨ ਦੇ ਵਿੱਚ ਬੜਾ ਨਿਪੁੰਨ ਸੀ। ਇਹਨੇ ਕੀ ਕੀਤਾ, ਇਹਨੇ ਵੇਖਿਆ ਕਿ ਭਾਈ ਐਵੇਂ ਆਮ ਲੋਕਾਂ ਨੂੰ ਫੌਜਾਂ ਨੂੰ ਮਾਰਦੇ ਆ ਗੱਲ ਨਹੀਂ ਬਣਦੀ ਹੈ। ਆ ਜਸਪਤ ਰਾਏ ਜਿਹੜਾ ਨਾ ਹਾਥੀ ਦੇ ਉੱਤੇ ਚੜ੍ਹ ਕਰਕੇ ਆਇਆ, ਹਾਥੀ ਦੇ ਉੱਤੇ ਚੜ੍ਹ ਕਰਕੇ ਆਇਆ, ਆਦੇਸ਼ ਦਿੰਦਾ ਸੀ ਸਿੰਘਾਂ ਨੂੰ ਮਾਰ ਦਿਓ, ਖਤਮ ਕਰ ਦਿਓ। ਉਹਦੇ ਮਨ ਦੇ ਵਿੱਚ ਆਇਆ ਕਿ ਭਾਈ ਆ ਜਿਹੜਾ ਪਾਪੀ ਜਿਹੜਾ ਇਹਦਾ ਸੌਦਾ ਲਾ ਦਈਏ, ਹਾਕਮ ਮਰ ਗਿਆ, ਰਾਜਾ ਮਰ ਗਿਆ, ਉਹ ਤੋਂ ਬਾਅਦ ਪ੍ਰਜਾ ਕੀ ਕਰੇਗੀ। ਉਹ ਪਿਆਰਿਓ ਇੰਨਾ ਫੁਰਤੀਲਾ ਰਫਤਾਰ ਦੇ ਨਾਲ ਭੱਜ ਕਰਕੇ ਇਹਦਾ ਹਾਥੀ ਜੋ ਸੀ ਨਾ ਸਾਧ ਸੰਗਤ ਜੀ, ਦੇਖੋ ਉਹਦੀ ਫੁਰਤੀ ਦੇਖੋ, ਇੰਨੀ ਚੜ੍ਹਦੀ ਕਲਾ, ਕਹਿੰਦੇ ਪਿੱਛੋਂ ਭੱਜ ਕਰਕੇ ਉਹਦੀ ਪੂੰਛ ਨੂੰ ਫੜ ਕਰਕੇ ਛਾਲ ਮਾਰ ਕਰਕੇ ਹਾਥੀ ਤੇ ਚੜ੍ਹ ਗਿਆ। ਇਹ ਹੌਦੇ ਦੇ ਉੱਤੇ ਬੈਠਿਆ ਹੋਇਆ, ਤੁਰੰਤ ਆਪਣੇ ਕਮਰ ਕਸੇ ਦੇ ਵਿੱਚੋਂ ਤਲਵਾਰ ਕੱਢੀ, ਉਹਨੂੰ ਸੰਭਲਣ ਦਾ ਮੌਕਾ ਵੀ ਨਹੀਂ ਦਿੱਤਾ, ਇੱਕੋ ਹੀ ਵਾਰ ਦੇ ਵਿੱਚ ਉਹਦਾ ਗਾਟਾ ਲਾ ਦਿੱਤਾ, ਝਟਕਾ ਦਿੱਤਾ। ਜਦੋਂ ਉਹਦੀ ਧੌਣ ਝਟਕ ਗਈ, ਧਰਤੀ ਦੇ ਉੱਤੇ ਗਿਰ ਗਈ, ਉਹ ਤੋਂ ਬਾਅਦ ਸਾਧ ਸੰਗਤ ਜੀ ਫੌਜਾਂ ਦੇ ਵਿੱਚ ਹੜਕੰਬ ਮੱਚ ਗਈ, ਸਾਰੇ ਭੱਜ ਗਏ, ਦੌੜ ਗਏ। ਸਿੰਘਾਂ ਨੂੰ ਵੀ ਪਤਾ ਚੱਲ ਗਿਆ ਕਿ ਭਾਈ ਹੁਣ ਤਾਂ ਇਹਦਾ ਬਦਲਾ ਲੈਣ ਦੇ ਲਈ ਇਹ ਆਉਣਗੇ, ਚੰਗੀ ਤਰ੍ਹਾਂ ਉਹਨਾਂ ਦੇ ਦੰਦ ਖੱਟੇ ਕਰਨੇ ਕੀਤੇ, ਸਰਕਾਰੀ ਹਾਕਮ ਜਿਹੜੇ ਹਨ ਉਹਨਾਂ ਨੂੰ ਮਾਰ ਭਜਾਉਣਾ ਕੀਤਾ। ਫਿਰ ਖਾਲਸਾ ਜਿਹੜਾ ਇਹਨੂੰ ਵੀ ਸਿੰਘਾਂ ਨੂੰ ਪਤਾ ਚੱਲ ਗਿਆ, ਇਹ ਪਿਆਰੇ ਉਹ ਗੁਰਦਾਸਪੁਰ ਦੇ ਲਾਗੇ ਜੋ ਕਾਹਨੂੰਵਾਨ ਦਾ ਸ਼ੰਭ ਜੋ ਜੰਗਲ ਸੀ ਨਾ, ਉਹਦੇ ਵਿੱਚ ਜਾ ਕਰਕੇ ਖਾਲਸੇ ਨੇ ਪਨਾਹ ਲੈਣੀ ਕੀਤੀ ਹੈ। ਫਿਰ ਆ ਜਸਪਤ ਰਾਏ ਜਦੋਂ ਮਾਰਿਆ ਗਿਆ, ਉਹ ਤੋਂ ਬਾਅਦ ਇਹਦਾ ਭਰਾ ਜਿਹੜਾ ਮਾਲ ਮੰਤਰੀ, ਖਜ਼ਾਨਾ ਮੰਤਰੀ ਸੀ ਲਾਹੌਰ ਦਾ, ਇਹਨੇ ਕੀ ਕੀਤਾ, ਫਿਰ ਜਾ ਕਰਕੇ ਆਪਣੇ ਭਰਾ ਜਸਪਤ ਰਾਏ ਜਿਹੜਾ ਉਹਦੀ ਲਾਸ਼ ਚੁੱਕ ਕਰਕੇ ਲੈ ਕੇ ਆਇਆ ਤੇ ਜਕਰੀਆ ਖਾਨ ਦੇ ਅੱਗੇ ਰੱਖ ਦਿੱਤਾ ਤੇ ਆਪਣੀ ਪੱਗ ਜਿਹੜੀ ਦਸਤਾਰ ਲਾ ਕਰਕੇ ਉਹਦੇ ਪੈਰਾਂ ਦੇ ਵਿੱਚ ਰੱਖ ਦਿੱਤੀ ਤੇ ਕਹਿਣ ਲੱਗਾ ਕਿ ਦੇਖ ਮੇਰੇ ਭਰਾ ਦਾ ਮੈਂ ਬਦਲਾ ਲੈਣਾ ਚਾਹੁੰਦਾ ਹਾਂ, ਮੇਰੀ ਇੱਜ਼ਤ ਲੁੱਟ ਗਈ, ਜਦੋਂ ਤੱਕ ਇਹਨਾਂ ਸਿੰਘਾਂ ਨੂੰ ਮੈਂ ਮਾਰ ਨਹੀਂ ਦੇਵਾਂਗਾ, ਖਤਮ ਨਹੀਂ ਕਰ ਦੇਵਾਂਗਾ, ਉਦੋਂ ਤੱਕ ਇਹ ਪੱਗ ਜਿਹੜੀ ਹੈ ਮੈਂ ਆਪਣੇ ਸਿਰ ਦੇ ਉੱਤੇ ਨਹੀਂ ਰੱਖਣੀ ਹੈ, ਮੈਂ ਸਿਰ ਕਰਕੇ ਨੰਗਾ ਹੋਵਾਂਗਾ, ਇਹ ਸਦਾ ਮੈਨੂੰ ਯਾਦ ਦਿਲਾਵੇਗਾ ਕਿ ਭਾਈ ਤੂੰ ਨੇ ਖਾਲਸੇ ਤੋਂ ਬਦਲਾ ਲੈਣਾ। ਪਹਿਲਾਂ ਹੀ ਸਾਧ ਸੰਗਤ ਜੀ ਆ ਜਿਹੜਾ ਹੈ ਇਹ ਹਾਕਮ ਜਿਹੜਾ ਹੈ ਜਕਰੀਆ ਖਾਂ, ਇਹ ਸਿੱਖਾਂ ਦੇ ਨਾਲ ਬੜਾ ਵੈਰ ਰੱਖਦਾ ਸੀ। ਇਹ ਨਹੀਂ ਸਾਧ ਸੰਗਤ ਜੀ ਦੇਖੋ ਜੰਗਾਂ ਦੇ ਵਿੱਚ ਤੇ ਭਾਈ ਤਾਰੂ ਸਿੰਘ ਜੀ ਹੋ ਗਿਆ, ਉਹਨੂੰ ਸ਼ਹੀਦ ਕਰਨਾ ਕੀਤਾ ਤੇ ਨਾਲ ਭਾਈ ਸੁਬੇਕ ਸਿੰਘ ਜੀ, ਸ਼ਾਹਬਾਜ ਸਿੰਘ ਜੀ ਹੋ ਗਿਆ। ਉਹ ਤੋਂ ਬਾਅਦ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਵੇਲੇ ਵੀ ਪਿਆਰਿਓ ਇਹ ਵੀ ਹਾਕਮ ਸੀ, ਇਹਨੇ ਬਹੁਤ ਜ਼ਿਆਦਾ ਜਿਹੜਾ ਹੈ ਸਿੱਖਾਂ ਦਾ ਨੁਕਸਾਨ ਕਰਨਾ ਕੀਤਾ, ਸਿੰਘਾਂ ਨੂੰ ਮਾਰਨਾ ਕੀਤਾ, ਸਿੰਘਾਂ ਦੀ ਨਸਲਕੁਸ਼ੀ ਜਿਹੜੀ ਹੈ। ਬਾਬਾ ਬੋਤਾ ਸਿੰਘ ਜੀ ਗਰਜਾ ਸਿੰਘ ਵੇਲੇ ਵੀ ਇਹੀ ਸੀ, ਇਹਨੇ ਇੰਨੀ ਜ਼ਿਆਦਾ ਨਸਲਕੁਸ਼ੀ ਕੀਤੀ ਤਾਂ ਕਰਕੇ ਇਹਨੂੰ ਖਾਨ ਬਹਾਦਰ ਦਾ ਇਹ ਰੁਤਬਾ, ਇਹ ਤਮਕਾ ਤਾਂ ਕਰਕੇ ਮਿਲਿਆ ਕਿ ਇਹਨੇ ਅਣਗਿਣਤ ਸਿੱਖਾਂ ਨੂੰ ਮਾਰਨਾ ਕੀਤਾ।
ਉਹਨੂੰ ਤਾਂ ਚਾਹੁੰਦਾ ਸੀ ਕਿ ਭਾਈ ਇਹ ਆਪਸ ਦੇ ਵਿੱਚ ਹੀ ਲੜ ਜਾਣ।

ਕਿਉਂਕਿ ਉਸ ਟਾਈਮ ਦੇ ਵਿੱਚ ਹਿੰਦੂਆਂ ਦੇ ਵਿੱਚ ਤੇ ਸਿੱਖਾਂ ਦੇ ਵਿੱਚ ਪਿਆਰੇ ਬਹੁਤ ਜ਼ਿਆਦਾ ਫਰਕ ਨਹੀਂ ਸੀ, ਭਾਵ ਕਿ ਬਹੁਤ ਜ਼ਿਆਦਾ ਮੈਤਰੀ ਭਾਵ ਸੀ। ਇਹ ਪਹਿਲਾਂ ਹੀ ਚਾਹੁੰਦਾ ਸੀ ਕਿ ਭਾਈ ਮੈਂ ਇਹਨਾਂ ਨੂੰ ਆਪਸ ਵਿੱਚ ਲੜਾ ਦੇਵਾਂ, ਅਤੇ ਇਹ ਜਦੋਂ ਤਿਆਰ ਹੋ ਗਿਆ ਉਹਨੇ ਪੂਰੀ ਫੌਜ ਦੇ ਦਿੱਤੀ ਹੈ, ਬਹੁਤ ਮਦਦ ਕੀਤੀ ਅਤੇ ਕਿਹਾ ਜੋ ਕਰਨਾ ਕਰ, ਜੋ ਤੂੰ ਕਰਨਾ ਚਾਹੁੰਦਾ ਕਰ, ਤੂੰ ਮਾਰ ਦੇ ਇਹਨਾਂ ਨੂੰ, ਖਤਮ ਕਰ ਦੇ। ਇਹ ਇਸ ਤਰ੍ਹਾਂ ਕਹਿੰਦੇ ਨਾ ਕੰਡੇ ਦੇ ਨਾਲ ਕੰਡਾ ਕਢਾਉਣਾ, ਇਹ ਇੰਜੀ ਚਾਹੁੰਦਾ ਸੀ ਖਾਨ ਬਹਾਦਰ ਜ਼ਕਰੀਆ ਖਾਨ। ਅਤੇ ਇਹਨੇ ਇਹਨੂੰ ਜਸਪਤ ਲਖਪਤ ਰਾਏ ਨੂੰ ਭੇਜਣਾ ਕੀਤਾ, ਫੌਜਾਂ ਲੈ ਕਰਕੇ ਆਇਆ ਸਾਧ ਸੰਗਤ ਜੀ, ਫਿਰ ਆ ਕਰਕੇ ਇਹਨੇ ਕਾਨੂੰਵਾਨ ਦੇ ਛੰਭ ਜਿਹੜੇ ਹਨ ਘੇਰਾ ਪਾਉਣਾ ਕੀਤਾ, ਬਹੁਤ ਲੰਬਾ ਘੇਰਾ ਚੱਲਿਆ ਅਤੇ ਸਿੰਘ ਜਿਹੜੇ ਹਨ ਇਹ ਜੰਗਲ ਦੇ ਅੰਦਰ ਵੜਦੇ ਗਏ, ਬਹੁਤ ਜ਼ਿਆਦਾ ਬਹੁਤ ਕਠਿਨਾਈ ਦਾ ਸਾਹਮਣਾ ਕਰਨਾ ਪਿਆ। ਫਿਰ ਬਾਅਦ ਦੇ ਵਿੱਚ ਇਹਨਾਂ ਨੇ ਵੇਖਿਆ ਕਿ ਸਿੰਘਾਂ ਨੂੰ ਮਾਰਨਾ ਬੜਾ ਮੁਸ਼ਕਿਲ ਹੋ ਰਿਹਾ, ਇਹਨਾਂ ਨੇ ਸਾਧ ਸੰਗਤ ਜੀ ਕਹਿੰਦੇ ਅਤੇ ਜੰਗਲਾਂ ਨੂੰ ਵੱਢਣਾ ਸ਼ੁਰੂ ਕਰ ਦਿੱਤਾ, ਕਿਉਂਕਿ ਸਿੰਘ ਇੰਨੇ ਕੱਖਾਂ ਕਾਣਿਆਂ ਜੰਗਲ ਦੇ ਵਿੱਚ ਦਰਖਤਾਂ ਦੇ ਓਲੇ ਹੋ ਕਰਕੇ ਲੁਕ ਜਾਂਦੇ ਸਨ, ਪਤਾ ਨਹੀਂ ਲੱਗਦਾ। ਉਹ ਵੀ ਕੰਮ ਜਦੋਂ ਬੇਕਾਰ ਗਿਆ ਅਤੇ ਇਹਨਾਂ ਬੇਈਮਾਨਾਂ ਨੇ ਕੀ ਕੀਤਾ ਕਿ ਭਾਈ ਇਹਨਾਂ ਨੂੰ ਸਿੰਘਾਂ ਨੂੰ ਬਾਹਰ ਕਢਾਉਣ ਦੇ ਲਈ ਇਹ ਵੱਡਾ ਸਾਰਾ ਜੰਗਲ ਛੰਭ ਜਿਹੜਾ ਉਹਦੇ ਚੌ ਚਫੇਰੀ ਜਾ ਕਰਕੇ ਉੱਥੇ ਪਿਆਰਿਓ ਅੱਗ ਲਾ ਦਿੱਤੀ ਹੈ, ਇੰਨੀ ਤਗੜੀ ਅੱਗ ਲਾ ਦਿੱਤੀ। ਉਸ ਤੋਂ ਬਾਅਦ ਸਿੰਘ ਜਿਹੜੇ ਉੱਥੇ ਰਹਿਣਾ ਮੁਸ਼ਕਿਲ ਹੋ ਗਿਆ। ਗੁਰੂ ਕੇ ਖਾਲਸੇ ਗੁਰੂ ਕੇ ਸਿੰਘ ਪਿਆਰਿਓ ਫਿਰ ਪਿੱਛੋਂ ਦੀ ਜਦੋਂ ਨਿਕਲ ਕੇ ਗਏ ਅਤੇ ਫਿਰ ਇਹਨੇ ਫਿਰ ਉਸ ਪਾਸੇ ਰਾਵੀ ਦਰਿਆ ਦੇ ਕੰਢੇ ਜਦੋਂ ਗਏ, ਸਿੰਘਾਂ ਦੇ ਮਨ ਦੇ ਵਿੱਚ ਆਇਆ ਸੀ ਕਿ ਭਾਈ ਆਪਾਂ ਰਾਵੀ ਤੋਂ ਚੱਲ ਕਰਕੇ ਕੰਢੇ ਕੰਢੇ ਅਤੇ ਆਪਾਂ ਅੱਗੇ ਨਿਕਲ ਜਾਵਾਂਗੇ ਜੰਗਲ ਦੇਸ਼ ਦੇ ਵਿੱਚ, ਆਹੀ ਮਾਲਵੇ ਦੇ ਵਿੱਚ ਚੱਲ ਜਾਵਾਂਗੇ। ਫਿਰ ਪਿਆਰਿਓ ਇੱਕ ਤਾਂ ਇਹਨਾਂ ਨੇ ਪਿੱਛੋਂ ਮਾਰ ਕਰਨੀ ਕੀਤੀ, ਸਿੰਘਾਂ ਨੂੰ ਮਾਰਦੇ ਕਈ ਦਿਨਾਂ ਦਾ ਰਾਸ਼ਨ ਪਾਣੀ ਜਿਹੜਾ ਮੁੱਕਿਆ ਹੋਇਆ, ਇਹਨਾਂ ਨੇ ਸਿੰਘਾਂ ਨੂੰ ਮਾਰਨਾ ਕੀਤਾ, ਪਿੱਛੋਂ ਹਮਲਾ ਕੀਤਾ। ਜਦੋਂ ਗੁਰੂ ਕਾ ਖਾਲਸਾ ਪਿਆਰਿਓ ਅਤੇ ਅੱਗੇ ਚੜ੍ਹ ਰਿਹਾ ਪਹਾੜਾਂ ਦੇ ਵੱਲ ਜਦੋਂ ਗਏ ਅਤੇ ਪਹਾੜੀਆਂ ਨੂੰ ਵੀ ਇਹਨੇ ਕਹਿ ਦਿੱਤਾ ਕਿ ਭਾਈ ਸਿੰਘਾਂ ਨੂੰ ਪਨਾਹ ਨਹੀਂ ਦੇਣੀ ਹੈ, ਇਹਨਾਂ ਨੂੰ ਮਾਰਨਾ। ਜਦੋਂ ਗੁਰੂ ਕੇ ਸਿੰਘ ਜਿਹੜੇ ਪਹਾੜਾਂ ਦੇ ਵੱਲ ਚੜ੍ਹਨ ਲੱਗੇ, ਪਹਿਲੇ ਤਾਂ ਪਿਆਰਿਓ ਉਹਨਾਂ ਬੇਈਮਾਨਾਂ ਨੇ ਕੁਛ ਨਹੀਂ ਕੀਆ, ਸਿੰਘਾਂ ਨੂੰ ਵੀ ਲੱਗਿਆ ਚਲੋ ਭਾਈ ਮੌਕਾ ਹੈ ਨਿਕਲ ਜਾਵਾਂਗੇ। ਜਦੋਂ ਅੱਧੇ ਪਹਾੜ ਆਦਿਕ ਚੜ੍ਹ ਗਏ ਉਸ ਤੋਂ ਬਾਅਦ ਉਹ ਬਾਹਰ ਨਿਕਲ ਕੇ ਆਏ, ਉਹਨਾਂ ਨੇ ਬਹੁਤ ਫਾਇਰਿੰਗ ਕੀਤੀ ਹੈ, ਬਹੁਤ ਗੋਲੀਆਂ ਚਲਾਈਆਂ, ਬੜੇ ਪੱਥਰਾਂ ਦੀ ਵਰਖਾ ਕੀਤੀ, ਬਹੁਤ ਪੱਥਰ ਆਦਿਕ ਈਂਟ ਢੇਮ, ਕਿਉਂਕਿ ਜੋ ਪਹਾੜਾਂ ਦੇ ਸ਼ਿਖਰ ਦੇ ਉੱਤੇ ਹੁੰਦਾ ਅਤੇ ਪਿਆਰਿਓ ਨਿੱਕਾ ਜਿਹਾ ਪੱਥਰ ਵੀ ਸੁੱਟਦੇ ਹੋ ਉਹ ਵੀ ਬੰਬ ਗੋਲਾ ਇੰਜ ਰੂਪ ਦੇ ਵਿੱਚ ਜਾ ਕਰਕੇ ਵੱਜਦਾ। ਇਸ ਤਰ੍ਹਾਂ ਉਹਨਾਂ ਨੇ ਬਹੁਤ ਕਈ ਸਿੰਘ ਉਹਦੇ ਵਿੱਚ ਸ਼ਹੀਦ ਹੋ ਗਏ, ਕਈ ਪਿਆਰਿਓ ਦਰਿਆ ਦੀ ਭੇਟ ਚੜ੍ਹ ਗਏ, ਦਰਿਆ ਦੇ ਵਿੱਚ ਵੀ ਬਰੇਤੇ ਬਰੇਤੇ ਤਪ ਰਹੇ ਸਨ। ਜਦੋਂ ਇਹ ਇਤਿਹਾਸ ਸਾਧ ਸੰਗਤ ਜੀ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਭਾਈ ਰਤਨ ਸਿੰਘ ਜੀ ਭੰਗੂ ਜੀ ਉਹਨਾਂ ਨੇ ਬਹੁਤ ਵਿਸਥਾਰ ਦੇ ਨਾਲ ਇਹਦਾ ਜ਼ਿਕਰ ਕਰਨਾ ਕੀਤਾ, ਇੰਨੀ ਪਰੇਸ਼ਾਨੀ ਸਾਧ ਸੰਗਤ ਜੀ, ਇੰਨੀ ਕਠਿਨਾਈ ਜਿਹੜੀ ਹੈ ਉਹਦੇ ਵਿੱਚ ਵਚਨ ਆਇਆ ਕਿ ਆਦੀ ਮੌਤ ਮੁਸਾਫਰੀ ਪੂਰੀ ਮੌਤ ਸੋ ਭੂਖਾ, ਸਿੰਘਨ ਕੋ ਦੋਨੋਂ ਲੱਗੇ ਸੋ ਕਿਉਂ ਪਾਵੇ ਸੁੱਖ। ਕਿ ਮੁਸਾਫਰੀ ਉਹਨਾਂ ਜ਼ਮਾਨਿਆਂ ਦੇ ਵਿੱਚ ਪਿਆਰੀ ਉਹ ਅੱਧੀ ਮੌਤ ਮੰਨੀ ਜਾਂਦੀ ਸੀ, ਕਿੱਥੇ ਸਫ਼ਰ ਕਰਨਾ, ਅੱਜ ਵਰਗੇ ਥੋੜ੍ਹੇ ਏਸੀਆਂ ਵਾਲੀਆਂ ਗੱਡੀਆਂ ਹੁੰਦੀਆਂ, ਪੈਦਲ ਚੱਲ ਕੇ ਜਾਣਾ, ਬੈਲ ਗੱਡੀਆਂ ਦੇ ਉੱਤੇ ਚੱਲ ਕੇ ਜਾਣਾ, ਲੱਕ ਪਿਆਰੀ ਉਹ ਦੁੱਖ ਦੀ ਬਹੁਤ ਕਠਿਨਾਈ ਦਾ ਸਾਹਮਣਾ ਕਰਨਾ ਪੈਂਦਾ ਅਤੇ ਨਾਲ ਭੁੱਖ ਲੱਗਦੀ ਹੈ। ਹੁਣ ਜਦੋਂ ਮੁਸਾਫਰੀ ਕਰਦੇ ਕਿੱਥੇ ਪਿਆਰੇ ਉਹਨਾਂ ਜ਼ਮਾਨਿਆਂ ਦੇ ਵਿੱਚ ਰੋਟੀਆਂ ਦਾ ਪ੍ਰਬੰਧ ਹੁੰਦਾ, ਇੱਕ ਇੱਕ ਦੋ ਦੋ ਦਿਨ ਦਾ ਪ੍ਰਸ਼ਾਦਾ ਜੋ ਵੀ ਮਿਲ ਗਿਆ ਬਾਸਾ ਆਦਿਕ ਰੱਖ ਲੈਣਾ, ਅਚਾਰ ਜੋ ਮਿਲ ਗਿਆ ਉਹਦੇ ਨਾਲ ਖਾਣਾ, ਪ੍ਰਸ਼ਾਦਾ ਵੀ ਸਿੰਘਾਂ ਨੂੰ ਪ੍ਰਾਪਤ ਨਹੀਂ ਹੋਇਆ, ਇਹਨੂੰ ਪੂਰੀ ਮੌਤ ਬੋਲਦੇ ਅਤੇ ਸਿੰਘਾਂ ਨੂੰ ਸਦਾ ਪਿਆਰੇ ਹੋਏ ਲੱਗੀਆਂ ਹੋਈਆਂ, ਸਦਾ ਮੁਸਾਫਰੀ ਗੇੜੇ ਕੱਢਦੇ ਰਹਿਣੇ ਅਤੇ ਨਾਲ ਪਿਆਰੇ ਉਹ ਹਮਲੇ ਚੱਲਦੇ ਰਹਿੰਦੇ ਹਨ ਅਤੇ ਨਾਲ ਕੋਈ ਲੰਗਰ ਪਾਣੀ ਦਾ ਵਧੀਆ ਪ੍ਰਬੰਧ ਨਹੀਂ, ਸੋ ਕਿਉਂ ਪਾਵੇ ਸੁੱਖ, ਸਿੱਖਾਂ ਨੂੰ ਸੁੱਖ ਕਿਸ ਤਰ੍ਹਾਂ ਪ੍ਰਾਪਤ ਹੋਵੇਗਾ। ਬਹੁਤ ਲੰਬਾ ਸਮਾਂ 6-7 ਮਹੀਨੇ ਦੀ ਇਹ ਲੜਾਈ ਚੱਲੀ ਹੈ। ਉਹ ਤੋਂ ਬਾਅਦ ਸਾਧ ਸੰਗਤ ਜੀ ਗੁਰੂ ਕਾ ਖਾਲਸਾ ਜਿੰਨੇ ਕੋ ਬਚ ਗਏ ਇਹਨਾਂ ਨੇ ਫਿਰ ਪਿਆਰਿਓ ਅਤੇ ਰਾਵੀ ਦਰਿਆ ਤੋਂ ਹੋ ਕਰਕੇ ਅੱਗੇ ਇਹ ਜੰਗਲ ਦੇਸ਼ ਦੇ ਵਿੱਚ ਇਹ ਇਲਾਕੇ ਦੇ ਵਿੱਚ ਵੜ ਗਏ। ਉਦੋਂ ਤੱਕ ਕਿਹਾ ਜਾਂਦਾ ਸਾਧ ਸੰਗਤ ਜੀ ਕਿ ਤਕਰੀਬਨ 6-7 ਹਜ਼ਾਰ ਦੇ ਕਰੀਬ ਸਿੰਘ ਬੱਚੇ ਬੱਚੀਆਂ ਇਹ ਸਾਰਿਆਂ ਦੀ ਗਿਣਤੀ ਇਹ ਜੰਗ ਕਰਦਿਆਂ ਕਰਦਿਆਂ ਸ਼ਹੀਦ ਹੋਏ। 3,000 ਦੇ ਕਰੀਬ ਸਿੰਘਾਂ ਨੂੰ ਪਿਆਰਿਓ ਉਹਨਾਂ ਦੇ ਵਿੱਚ ਬੜੇ ਬਜ਼ੁਰਗ ਬੱਚੇ ਆਦਿਕ ਵੀ ਸਨ ਅਤੇ 3,000 ਦੇ ਕਰੀਬ ਕੋਈ ਵਿਦਵਾਨ 2-2.5 ਹਜ਼ਾਰ ਦਾ ਵੀ ਇਹ ਬਚਨ ਆਉਂਦਾ ਇਹਨਾਂ ਨੂੰ ਗ੍ਰਿਫਤਾਰ ਕਰਨਾ ਕੀਤਾ।
ਜਦੋਂ ਗ੍ਰਿਫਤਾਰ ਕੀਤਾ ਨਾ ਲਖਪਤ ਰਾਏ ਨੇ, ਇਹਨੇ ਕੀ ਕੀਤਾ, ਸਿੰਘਾਂ ਦਾ ਜਲੂਸ ਕੱਢਣਾ ਕੀਤਾ। ਉਹਨਾਂ ਦੇ ਹੱਥਾਂ ਪੈਰਿਆਂ ਪੈਰਾਂ ਦੇ ਵਿੱਚ ਬੇੜੀਆਂ ਨੂੰ ਬੰਨ ਕਰਕੇ ਇਹਨਾਂ ਦਾ ਜਲੂਸ ਕੱਢ ਕੇ ਪਿਆਰਿਓ ਇੱਥੋਂ ਇਹ ਲਾਹੌਰ ਲੈ ਕਰਕੇ ਗਿਆ। ਅਤੇ ਲਾਹੌਰ ਦੇ ਵਿੱਚ ਨਖਾਸ ਚੌਂਕ ਜੋ ਹੈ, ਇਹ ਸਾਧ ਸੰਗਤ ਜੀ ਅੱਜ ਵੀ ਨਖਾਸ ਚੌਂਕ ਆ, ਇਹ ਬਹੁਤ ਪ੍ਰਸਿੱਧ ਜਿਹੜਾ ਹੈ ਇਹ ਉੱਥੇ ਬਾਜ਼ਾਰ ਪਰਦਾ ਲਾਹੌਰ ਦੇ ਵਿੱਚ ਇਹ ਹੀ ਨਖਾਸ ਚੌਂਕ। ਇਹ ਸਾਰਾ ਜਿਹੜਾ ਨਾ ਇਹ ਵੇਖਿਆ ਜਾਵੇ ਪਿਆਰਿਓ ਸ਼ਹੀਦ ਗੰਜ ਹੈ। ਸਿੱਖਾਂ ਦੀ ਕਿਸੇ ਇੱਕ ਇਲਾਕੇ ਇੱਕ ਥਾਂ ਦੇ ਵਿੱਚ ਸ਼ਾਂਤੀਪੂਰਵਕ ਰੂਪ ਦੇ ਵਿੱਚ ਕੋ ਕੋ ਕਰਕੇ ਸਿੰਘਾਂ ਨੂੰ ਜੇ ਸ਼ਹੀਦ ਕੀਤਾ, ਉਹ ਪਿਆਰਿਓ ਉਹ ਪਾਵਨ ਅਸਥਾਨ ਹੈ ਨਖਾਸ ਚੌਂਕ ਵਾਲਾ। ਇਹ ਨਖਾਸ ਚੌਂਕ ਦੇ ਵਿੱਚ ਪਿਆਰਿਓ ਇਹ ਲੋਕਾਂ ਦੇ ਮਨ ਦੇ ਵਿੱਚ ਭੈ ਪੈਦਾ ਕਰਨ ਦੇ ਲਈ ਇਹਨਾਂ ਨੇ ਕੀ ਕੀਤਾ, ਗੁਰੂ ਕੇ ਸਿੰਘ ਜਿਹੜੇ ਹਨ ਉਹਨਾਂ ਨੂੰ ਲਿਆਉਣਾ ਕੀਤਾ, ਲਿਆ ਕਰਕੇ ਉਹਨਾਂ ਦੇ ਸੀਸ ਜਿਹੜੇ ਕਲਮ ਕੀਤੇ ਝਟਕਾਉਣਾ ਕੀਤਾ, ਝਟਕਾ ਕਰਕੇ ਭਾਈ ਰਤਨ ਸਿੰਘ ਜੀ ਇਹ ਬਚਨ ਕਰਦੇ ਪਿਆਰਿਓ ਉੱਥੇ ਦੀਵਾਰ ਜਿਹੜੀ ਕੰਧ ਜਿਹੜੀ ਸੀ ਨਾ, ਵੱਡੀਆਂ ਕੰਧਾਂ ਜਿਹੜੀਆਂ ਆਸ ਪਾਸ ਕਿਲੇ ਨੁਮਾ ਉਹਦੇ ਵਿੱਚ ਛੋਟੇ ਆਲਣੇ ਇਹ ਹੁੰਦੇ ਹਨ, ਇਹਦੇ ਵਿੱਚ ਇਹਨਾਂ ਨੇ ਕੀ ਕੀਤਾ ਕਿ ਭਾਈ ਉਹਦੇ ਵਿੱਚ ਬਰਸ਼ੇ ਖੁੱਬ ਕਰਕੇ ਸਿੰਘਾਂ ਦੇ ਸਿਰ ਜਿਹੜੇ ਹਨ ਪੂਰੀ ਕੰਧ ਜਿਹੜੀ ਹੈ ਸਾਰੇ ਆਸ ਪਾਸ ਦੀਆਂ ਕੰਧਾਂ ਦੇ ਉੱਤੇ ਸਿੰਘਾਂ ਦੇ ਸਿਰ ਜਿਹੜੇ ਲਟਕਾ ਦਿੱਤੇ ਗਏ, ਬਰਸ਼ਿਆਂ ਦੇ ਉੱਤੇ ਟੰਗ ਦਿੱਤੇ ਗਏ। ਕਈ ਸਿੰਘ ਜਿਹੜੇ ਹਨ ਉਹਨਾਂ ਨੂੰ ਸਿਰ ਝਟਕਾ ਕਰਕੇ ਦਰਖਤ ਜਿਹੜੇ ਹੁੰਦੇ ਜਿਸ ਤਰ੍ਹਾਂ ਦਰਖਤ ਦੇ ਉੱਤੇ ਕੋਈ ਫਲ ਵੱਡਾ ਸਾਰਾ ਫਲ ਲਟਕਦਾ ਨਾ, ਅੰਬ ਹੋ ਗਿਆ ਇਹੋ ਜਿਹੇ ਫਲ ਲਮਕਦੇ, ਇਸ ਤਰ੍ਹਾਂ ਦਰਖਤਾਂ ਦੇ ਨਾਲ ਵੀ ਪਿਆਰਿਓ ਉਹਨਾਂ ਨੇ ਸਿੰਘਾਂ ਦੇ ਸਿਰ ਨੂੰ ਬੰਨ ਕਰਕੇ ਤੇ ਇਹ ਮੁਜ਼ਾਹਰਾ ਕੀਤਾ, ਸਾਰੇ ਲੋਕਾਂ ਨੂੰ ਬੁਲਾਇਆ, ਬੁਲਾ ਕਰਕੇ ਇੱਕ ਮੇਲਾ ਲਾਇਆ ਦਿਖਾਉਣ ਦੇ ਲਈ ਕਿ ਦੇਖੋ ਸਿੰਘਾਂ ਦਾ ਕਿਸ ਤਰ੍ਹਾਂ ਅਸੀਂ ਇਹ ਹਸ਼ਰ ਕਰਨਾ ਕੀਤਾ, ਸਰਕਾਰਾਂ ਦੇ ਨਾਲ ਸਾਡੇ ਨਾਲ ਤੁਰਕਾਂ ਦੇ ਨਾਲ ਇਹਨਾਂ ਨੇ ਮੱਥਾ ਲਾਇਆ ਤੇ ਇਹਨਾਂ ਦਾ ਇਹ ਹਸ਼ਰ ਹੋਇਆ। ਤੇ ਇਹ ਇਹਨਾਂ ਨੇ ਇਹੀ ਐਲਾਨ ਕੀਤਾ, ਸਿੰਘਾਂ ਨੂੰ ਤਾਂ ਮਾਰ ਦਿੱਤਾ, ਮਾਰ ਕਰਕੇ ਪਿਆਰਿਓ ਤੇ ਨਾਲ ਕੁੱਤੇ ਬਿੱਲੀਆਂ ਜਿਹੜੀਆਂ ਨਾ ਗੁਰੂ ਕੇ ਸਿੰਘਾਂ ਦੇ ਘਰਾਂ ਦੇ ਵਿੱਚ ਜਿਹੜੇ ਰਹਿਣ ਵਾਲੇ ਪਸ਼ੂ ਜਿਹੜੇ ਹੁੰਦੇ ਉਹਨਾਂ ਨੂੰ ਵੀ ਕੁੱਤੇ ਬਿੱਲੀਆਂ ਨੂੰ ਵੀ ਬਰਸ਼ਿਆਂ ਦੇ ਉੱਤੇ ਟੰਗ ਕੇ ਲੈ ਕੇ ਜਾ ਰਹੇ ਸਨ। ਕਿਸੇ ਨੇ ਪੁੱਛਿਆ ਕਿ ਭਾਈ ਆਹ ਕੁੱਤੇ ਬਿੱਲਾਂ ਨੇ ਕੀ ਕੀਤਾ, ਭਾਈ ਇਹ ਤਾਂ ਜਾਨਵਰ ਹੈ। ਤੇ ਇਹਨਾਂ ਨੇ ਫਿਰ ਕੀ ਕਿਹਾ, ਇਹਨਾਂ ਨੇ ਕਿਹਾ ਕਿ ਮਾਝੇ ਦਾ ਜਿਹੜਾ ਇਲਾਕਾ ਆਹ ਜਿਹੜਾ ਇਲਾਕਾ ਜਿਹੜਾ ਨਾ ਇਸ ਇਲਾਕੇ ਦੇ ਵਿੱਚੋਂ ਸਿੰਘਾਂ ਦਾ ਅਸਾਂ ਨੇ ਸਰਵਨਾਸ਼ ਕਰ ਦੇਣਾ ਕੀਤਾ, ਇਸ ਇਲਾਕੇ ਦੇ ਵਿੱਚ ਜਾਓ ਕੋਈ ਤੁਹਾਨੂੰ ਸਿੰਘ ਪ੍ਰਾਪਤ ਨਹੀਂ ਹੋਏਗਾ, ਸਾਰਿਆਂ ਨੂੰ ਝਟਕਾ ਦਿੱਤਾ ਗਿਆ, ਮਾਰ ਦਿੱਤਾ ਗਿਆ। ਉਹ ਤੋਂ ਬਾਅਦ ਕਹਿੰਦੇ ਸਿੰਘਾਂ ਨੂੰ ਤਾਂ ਛੱਡ ਦਿਓ, ਉਹਨਾਂ ਨੂੰ ਮਾਰ ਮੁਕਾ ਕਰਕੇ ਉਹਨਾਂ ਦੇ ਘਰ ਦੇ ਕੁੱਤੇ ਬਿੱਲੇ ਉਹਨਾਂ ਨੂੰ ਵੀ ਨਹੀਂ ਛੱਡਿਆ, ਉਹਨਾਂ ਨੂੰ ਵੀ ਮਾਰ ਦਿੱਤਾ। ਇਹ ਉਹ ਗੱਲ ਦਰਸਾਉਂਦੀ ਹੈ ਕਿ ਸਿੰਘਾਂ ਨੂੰ ਤਾਂ ਖਤਮ ਕੀਤਾ, ਉਹਨਾਂ ਦੇ ਕੁੱਤੇ ਬਿੱਲੇ ਉਹਨਾਂ ਨੂੰ ਵੀ ਮਾਰ ਦਿੱਤਾ ਗਿਆ, ਖਤਮ ਕਰਨਾ ਕੀਤਾ। ਇਸ ਤਰ੍ਹਾਂ ਪਿਆਰਿਓ ਇਹਨਾਂ ਨੇ ਇਹ ਨਸਲ ਕੁਸ਼ੀ ਕੀਤੀ, ਜਿਹਨੂੰ ਫਿਰ ਗੁਰੂ ਕੇ ਖਾਲਸੇ ਨੇ ਇਹਨੂੰ ਛੋਟਾ ਘੱਲੂ ਘਾਰਾ ਕਹਿ ਕਰਕੇ ਆਪਾਂ ਯਾਦ ਕਰਦੇ ਹਾਂ। ਛੋਟਾ ਤੇ ਵੱਡਾ ਕਿਉਂ ਕਿਹਾ ਜਾਂਦਾ ਪਿਆਰਿਓ, ਵੇਖਿਆ ਜਾਵੇ ਇਹ ਲੜਾਈ ਜਿਹੜੀ ਹੈ 6-7 ਮਹੀਨੇ ਲਗਾਤਾਰ ਚੱਲਦੀ ਰਹੀ, ਬਹੁਤ ਤਕੜੀ ਲੜਾਈ ਸੀ, ਬਹੁਤ ਵੱਡਾ ਜਿਹੜਾ ਸੀ ਇਹ ਇਹਨਾਂ ਨੇ ਘੇਰਾ ਪਾਇਆ ਜੰਗਲ ਦੇ ਵਿੱਚ। ਲੇਕਿਨ ਇਹਦੇ ਵਿੱਚ 10,000 ਦੇ ਕਰੀਬ ਸਿੰਘ ਸਿੰਘਣੀਆਂ ਬਜ਼ੁਰਗ ਬੱਚੇ ਸ਼ਹੀਦ ਹੋਏ। ਵੱਡੇ ਘੱਲੂ ਘਾਰੇ ਦੇ ਵਿੱਚ ਪਿਆਰਿਓ 30,000 ਦੇ ਕਰੀਬ, ਇੱਕ ਜਾਂ ਦੋ ਦਿਨ ਦੇ ਵਿੱਚ, ਜ਼ਿਆਦਾ ਕਰਕੇ ਇੱਕੋ ਦਿਨ ਦਾ ਜ਼ਿਕਰ ਆਉਂਦਾ, ਉਹਦੇ ਵਿੱਚ ਹੀ ਸਾਰੇ ਸਿੰਘ ਜਿਹੜੇ ਸ਼ਹੀਦ ਹੋ ਗਏ। ਗਿਣਤੀ ਜ਼ਿਆਦੀ ਹੋਣ ਕਰਕੇ ਉਹਨੂੰ ਵੱਡਾ ਘੱਲੂ ਘਾਰਾ, ਅਤੇ ਸਿੰਘਾਂ ਦੀ ਘੱਟ ਥੋੜ੍ਹੀ ਗਿਣਤੀ 10,000 ਦੇ ਕਰੀਬ, ਤਾਂ ਕਰਕੇ ਇਹਨੂੰ ਛੋਟਾ ਘੱਲੂ ਘਾਰਾ ਕਹਿ ਕਰਕੇ ਪਿਆਰਿਓ ਸੰਬੋਧਨ ਕਰਦੇ ਹਾਂ, ਆਪਾਂ ਯਾਦ ਕਰਦੇ ਹਾਂ। ਧੰਨ ਹਨ ਉਹ ਗੁਰੂ ਕੇ ਪਿਆਰੇ, ਗੁਰੂ ਕੇ ਸਿੰਘ ਪਿਆਰਿਓ, ਜਿਨ੍ਹਾਂ ਨੇ ਸਿੱਖੀ ਦੇ ਖਾਤਰ ਧਰਮ ਦੇ ਖਾਤਰ ਵੀਰਗਤੀ ਨੂੰ ਪ੍ਰਾਪਤ ਹੋ ਗਏ। ਇਹ ਇੰਨੀਆਂ ਬਿਪਤਾਵਾਂ ਆ ਗਈਆਂ, ਉਹਨਾਂ ਨੂੰ ਝੱਲ ਕਰਕੇ ਵੀ ਪਿਆਰਿਓ ਸਿੱਖੀ ਨੂੰ ਕੇਸਾਂ ਸਵਾਸਾਂ ਦੇ ਨਾਲ ਬਰਕਰਾਰ ਕਰਕੇ ਰੱਖਣਾ ਕੀਤਾ। ਇਹ ਘੱਲੂ ਘਾਰੇ ਦੇ ਵਿੱਚ ਜਿਹੜੇ ਜਿਹੜੇ ਸਿੰਘ ਸੈਣੀਆਂ

ਚਰਨਾਂ ਦੇ ਵਿੱਚ ਡੰਡੌਤ ਹੋਵੇ ਜੀ। ਆਓ ਸਾਧ ਸਿੰਘਾਂ ਜੀ, ਅਗਲੀ ਇਤਿਹਾਸਿਕ ਕਥਾ ਜੋ ਲੜੀਵਾਰ ਰੂਪ ਦੇ ਵਿੱਚ ਆਪਾਂ ਸਰਵਣ ਕਰਦੇ ਆ ਰਹੇ ਹਾਂ ਉਹਨੂੰ ਆਪਾਂ ਸਰਵਣ ਕਰਨਾ ਕਰੀਏ। ਇੱਕ ਵਾਰੀ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆ ਆਪਣੀ ਹਾਜ਼ਰੀ ਨੂੰ ਮਹਾਰਾਜ ਜੀ ਦੇ ਦਰ ਘਰ ਦੇ ਉੱਤੇ ਦਰਜ

ਸੰਗਤ ਜੀ, ਜੋ ਕਵੀਰਾਜ ਜੀ ਨੇ ਬਚਨ ਕਰਨਾ ਕੀਤਾ, ਭਾਈ ਰਾਮ ਸਿੰਘ ਜੀ, ਭਾਈ ਤ੍ਰਿਲੋਕ ਸਿੰਘ ਜੀ, ਜਿਨ੍ਹਾਂ ਨੇ ਜੋ ਸੇਵਾ ਕੀਤੀ, ਇਹਦੇ ਬਦਲੇ ਮਹਾਰਾਜ ਜੀ ਨੇ ਵਰ ਦਿੱਤਾ ਤੇ ਕਿਹਾ ਕਿ ਭਾਈ ਤੁਹਾਡਾ ਇਹਨਾਂ ਨੇ ਬਚਨ ਕੀਤਾ ਸਤਿਗੁਰੂ ਮਹਾਰਾਜ, ਇਹ ਲੋਕ ਜਿਹੜੇ ਹਨ ਪਿੰਡ ਦੇ ਵਿੱਚ ਹੀ ਸਾਡੇ ਪੈਰ ਨਹੀਂ ਲੱਗਣ ਦਿੰਦੇ, ਸਾਨੂੰ ਜੰਮਣ ਨਹੀਂ ਦਿੰਦੇ, ਬਹੁਤ ਤੰਗ ਕਰਦੇ, ਬਹੁਤ ਈਰਖਾ ਕਰਦੇ ਹਨ। ਮਹਾਰਾਜ ਨੇ ਕਿਹਾ ਕਿ ਇੱਕ ਪਿੰਡ ਦੀ ਕੀ ਗੱਲ ਕਰਦੇ ਹੋ ਭਾਈ, ਮਹਾਰਾਜ ਜੀ ਦੀ, ਗੁਰੂ ਨਾਨਕ ਦੇਵ ਜੀ ਦੀ ਇਹੋ ਜਿਹੀ ਕਿਰਪਾ ਹੋਵੇਗੀ, ਹਜ਼ਾਰ ਹਜ਼ਾਰ, ਦੋ ਦੋ ਹਜ਼ਾਰ ਤੁਹਾਡੇ ਪਿੰਡ ਹੋਣਗੇ। ਇੱਕ ਪਿੰਡ ਦੀ ਗੱਲ ਕੀਤੀ ਨਾ ਕਿ ਇੱਕ ਪਿੰਡ ਹੀ ਮਹਾਰਾਜ ਸਾਨੂੰ ਮਿਲ ਜਾਵੇ, ਚੰਗੇ ਸਾਡੇ ਪੈਰ ਜੰਮ ਜਾਣ। ਮਹਾਰਾਜ ਨੇ ਕਿਹਾ ਇੱਕ ਦੀ ਗੱਲ ਛੱਡੋ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੁਹਾਡੇ ਤੇ ਪਿੰਡ ਹੋਣਗੇ, ਤੁਹਾਡੀ ਰਿਆਸਤ ਚੱਲੇਗੀ। ਤੇ ਅੱਗੇ ਮਹਾਰਾਜ ਨੇ ਵਚਨ ਕੀਤਾ ਕਿ ਤੁਹਾਡਾ ਰਾਜ ਜਿਹੜਾ ਪੁਸ਼ਤੈਨੀ ਰਾਜ ਹੋਵੇਗਾ, ਪੀੜ੍ਹੀ ਦਰ ਹੋਵੇਗਾ ਰਾਜ। ਬਹੁਤ ਸਾਰੇ ਸਾਮਰਾਜ ਜਿਹੜੇ ਹਨ, ਰਾਜ ਆਏ ਉਹ ਚਲੇ ਵੀ ਗਏ ਪਿਆਰਿਓ, ਇਹ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ ਹੈ। ਰਾਜ, ਬਹੁਤ ਸਾਰੇ ਰਾਜ ਆਏ, ਮਿਸਲਾਂ ਦਾ ਵੀ ਰਾਜ ਰਿਹਾ। ਆਪਾਂ ਵੇਖਦੇ ਹਾਂ ਮਿਸਲਦਾਰ ਜਿਹੜੇ ਜਥੇਦਾਰ ਹੋਏ, ਉਹਨਾਂ ਦਾ ਵੀ ਪਿਆਰਿਓ, ਮਿਸਲਾਂ ਦੇ ਵੀ ਇਹ ਇਲਾਕੇ ਹੋਇਆ ਕਰਦੇ ਜੀ। ਇਹ ਜਿਹੜੀ ਹੈ ਮਿਸਲ ਰਾਮਗੜੀਆਂ, ਇਹ ਉਹਨਾਂ ਦਾ ਇਲਾਕਾ, ਇਹ ਸ਼ੁਕਰ ਚੱਕੀਆਂ ਦਾ ਇਲਾਕਾ, ਇਹ ਫੈਜ਼ਪੁਰੀਆਂ ਦਾ ਇਲਾਕਾ, ਇਹ ਨਿਸ਼ਾਨਾ ਵਾਲੀ ਮਿਸਲ ਦਾ ਇਲਾਕਾ, ਉਹਨਾਂ ਨੇ ਵੀ ਰਾਜ ਸਥਾਪਿਤ ਕੀਤਾ, ਲੇਕਿਨ ਜ਼ਿਆਦਾ ਲੰਬਾ ਸਮਾਂ ਉਹ ਨਹੀਂ ਚੱਲੇ। ਇਹ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਪਿਆਰਿਓ, ਦੇਖੋ ਇਹਨਾਂ ਦਾ ਰਾਜ ਜਿਹੜਾ ਹੈ ਪੀੜ੍ਹੀ ਦਰ ਪੀੜ੍ਹੀ ਕਾਇਮ ਰਿਹਾ। ਮਹਾਰਾਜ ਜੀ ਤੋਂ ਬਾਅਦ ਖਾਸ ਕਰਕੇ ਭਾਈ ਰਾਮ ਸਿੰਘ ਜੀ ਤੇ ਭਾਈ ਤ੍ਰਿਲੋਕ ਸਿੰਘ ਜੀ, ਇਹਨਾਂ ਤੋਂ ਦੋ ਰਿਆਸਤਾਂ ਚੱਲੀਆਂ, ਨਾਭਾ ਹੋ ਗਿਆ, ਪਟਿਆਲਾ। ਉਹ ਤੋਂ ਬਾਅਦ ਪੀੜ੍ਹੀ ਦਰ ਪੀੜ੍ਹੀ ਇਹਨਾਂ ਦੇ ਅੱਗੇ ਵੰਸ਼ਜ। ਕਈ ਵਾਰੀ ਕੀ ਹੁੰਦਾ, ਰਾਜ ਘਰਾਣਿਆਂ ਦੇ ਵਿੱਚੋਂ ਬੱਚੀਆਂ ਦਾ ਵਿਵਾਹ ਉਸ ਪਰਿਵਾਰ ਦੇ ਵਿੱਚ, ਉਸ ਪਰਿਵਾਰ ਦੀਆਂ ਬੱਚੀਆਂ ਇਸ ਘਰ ਦੇ ਵਿੱਚ, ਇਸ ਤਰ੍ਹਾਂ ਕਰਦੇ ਕਰਦੇ ਜੇ ਵੇਖਿਆ ਜਾਵੇ ਨਾ ਪਿਆਰਿਓ, ਜਿੰਨੇ ਪੁਰਾਣੇ ਇਹ ਇਲਾਕੇ ਦੇ ਰਾਜ ਘਰਾਣੇ, ਇਹਨਾਂ ਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਨਾ ਕੋਈ ਸੰਬੰਧ ਵੱਜਦਾ ਹੈ। ਇਹ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਪਿਆਰਿਓ, ਅੱਜ ਵੀ ਦੇਖੋ ਕੋਈ ਗੁਰਮੁਖ ਪਿਆਰੇ ਬਜ਼ੁਰਗ ਜੋ ਰੋਜ਼ ਕਥਾ ਸਰਵਣ ਕਰਦੇ, ਉਹਨਾਂ ਗੁਰਮੁਖ ਪਿਆਰਿਆਂ ਨੇ ਇੱਕ ਬਚਨ ਵੀ ਕਰਨਾ ਕੀਤਾ, ਉਹ ਵੀ ਭੇਜਿਆ ਕਿ ਭਾਈ ਰਾਮ ਸਿੰਘ ਜੀ, ਭਾਈ ਤ੍ਰਿਲੋਕ ਸਿੰਘ ਜੀ, ਇਹਨਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਸ਼ਾਸਤਰ ਵੀ ਦਿੱਤੇ, ਗੁਰਜ ਵੀ ਦਿੱਤੇ, ਜੋ ਅੱਜ ਵੀ ਕਹਿੰਦੇ ਉਸ ਅਸਥਾਨ ਦੇ ਉੱਤੇ ਸ਼ਭਾਏ ਮਾਨ ਹਨ। ਇਸ ਤਰ੍ਹਾਂ ਬਹੁਤ ਬਖਸ਼ਿਸ਼ਾਂ ਸਤਿਗੁਰੂ ਮਹਾਰਾਜ ਜੀ ਨੇ ਇਹਨਾਂ ਇਲਾਕਿਆਂ ਦੇ ਉੱਤੇ, ਇਹਨਾਂ ਗੁਰਮੁਖ ਪਿਆਰਿਆਂ ਦੇ ਉੱਤੇ ਕਰਨੀ ਕੀਤੀ। ਮਹਾਰਾਜ ਜੀ ਦੇ ਬਚਨਾਂ ਦੇ ਨਾਲ ਪਿਆਰਿਓ, ਇਹ ਬਹੁਤ ਵੱਡੇ ਰਾਜੇ ਹੋਏ ਹਨ। ਹੁਣ ਇੱਥੋਂ ਪ੍ਰਕਰਨ ਬਦਲ ਰਿਹਾ ਹੈ। ਹੁਣ ਪਿਆਰਿਓ, ਜੋ ਨਿਤ ਪ੍ਰਤ ਜੋ ਕਥਾ ਸਰਵਣ ਕਰਦੇ ਨਾ ਰੋਜ਼ ਦੇ ਨੇਮੀ ਪ੍ਰੇਮੀ, ਮੈਂ ਬਚਨ ਕਰਾਂਗਾ, ਤੁਹਾਨੂੰ ਇੱਕਦਮ ਯਾਦ ਆ ਜਾਵੇਗਾ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬਠਿੰਡੇ ਦੇ ਕਿਲੇ ਦੇ ਵਿੱਚ ਗਏ ਸੀ, ਉੱਥੋਂ ਦੇ ਲੋਕ ਮਹਾਂਪੁਰਖਾਂ ਨੇ ਬਚਨ ਕੀਤਾ ਸਤਿਗੁਰੂ ਮਹਾਰਾਜ ਇੱਥੇ ਭੂਤਨੇ ਰਹਿੰਦੇ ਹਨ, ਨਿਖਿਧ ਆਤਮਾਵਾਂ ਰਹਿੰਦੀਆਂ ਜੋ ਲੋਕਾਂ ਨੂੰ ਵਸਣ ਨਹੀਂ ਦਿੰਦੀਆਂ। ਤੇ ਫਿਰ ਮਹਾਰਾਜ ਜੀ ਨੇ ਉਹਨਾਂ ਨੂੰ ਜਦੋਂ ਕਿਹਾ, ਉਹਨਾਂ ਨੇ ਕਿਹਾ ਮਹਾਰਾਜ ਸਾਨੂੰ ਕੋਈ ਬਲੀ ਚਾਹੀਦੀ ਹੈ, ਹਾਥੀ ਚਾਹੀਦਾ। ਮਹਾਰਾਜ ਨੇ ਕਿਹਾ ਹਾਥੀ ਨਹੀਂ ਭਾਈ, ਹਾਥੀ ਵਰਗਾ ਝੋਟਾ ਜਿਹੜਾ ਹੈ ਉਹ ਤੁਹਾਨੂੰ ਆ ਬਲੀ ਰੂਪ ਦੇ ਵਿੱਚ ਤੁਹਾਨੂੰ ਦੇਵਾਂਗੇ। ਉਸ ਵੇਲੇ ਸਤਿਗੁਰੂ ਮਹਾਰਾਜ ਜੀ ਨੇ ਉਹ ਝੋਟਾ ਲੈਣ ਦੇ ਲਈ, ਸਤਿਗੁਰੂ ਮਹਾਰਾਜ ਜੀ ਨੇ ਜਦੋਂ ਸਿੰਘਾਂ ਨੂੰ ਭੇਜਣਾ ਕੀਤਾ, ਤੇ ਉਹਨਾਂ ਇਲਾਕਿਆਂ ਦੇ ਵਿੱਚ ਪੰਜ ਸਿੰਘਾਂ ਨੂੰ ਭੇਜਿਆ ਮਹਾਰਾਜ ਜੀ ਨੇ ਬਠਿੰਡੇ ਤੋਂ, ਤੇ ਨਾਲ ਬਚਨ ਵੀ ਕੀਤਾ ਵੰਗੇ ਹਰ ਪਿੰਡ ਜਿਹੜਾ। ਆਪ ਦੇਖੋ ਗੁਰੂ ਮਹਾਰਾਜ ਕਦੇ ਇਲਾਕੇ ਵਿੱਚ ਆਏ ਨਹੀਂ, ਅੰਤਰਜਾਮੀ ਹੈ ਨਾ ਪਿਆਰਿਓ, ਅੰਤਰਜਾਮਤਾ ਦੇ ਨਾਲ ਵੇਖ ਲਿਆ। ਮਹਾਰਾਜ ਨੇ ਕਿਹਾ ਕਿ ਜਾਓ ਭਾਈ ਵੰਗੇ ਹਰ ਪਿੰਡ ਦੇ ਵਿੱਚ ਜਾਓ, ਉੱਥੋਂ ਦੇ ਚੌਧਰੀ ਜਿਹੜੇ ਹਨ ਉਹਨਾਂ ਨੂੰ ਬੋਲੋ ਕਿ ਜੀ ਵੱਧਾ ਸਾਰਾ

ਇਕੱਠਾ ਕਰਨਾ ਕੀਤਾ। ਇਹਨਾਂ ਨੂੰ ਕਿਹਾ ਕਿ ਭਾਈ ਝੋਟਾ ਚਾਹੀਦਾ ਨਾ, ਤੇ ਉਹ ਦੂਰ ਜਾ ਕਰਕੇ ਇੱਕ ਬੇਰੀ ਦੇ ਥੱਲੇ ਪਿਆਰੀ ਇੱਕ ਝੋਟਾ ਜਿਹੜਾ ਬੰਜਿਆ ਹੋਇਆ ਸੀ, ਇਹ ਮਾਰਖੰਡ, ਮਾਰਖੰਡ ਉਹਨੂੰ ਬੋਲਦੇ ਜਿਹੜਾ ਝੋਟਾ ਕਿਹਨੂੰ ਲਾਗੇ ਨਹੀਂ ਲੱਗਣ ਦਿੰਦਾ। ਕਈ ਪਿਆਰਿਓ ਇਹੋ ਜਿਹੇ ਅਵੇੜੇ ਪਸ਼ੂ ਹੁੰਦੇ ਹਨ, ਬੜੇ ਸਰ ਫਿਰੇ ਜਿਹੇ ਹੁੰਦੇ, ਜਿਹੜਾ ਵੀ ਲਾਗੇ ਜਾਂਦਾ ਮਾਰ ਦਿੰਦੇ ਹਨ। ਘੋੜਿਆਂ ਦੇ ਵਿੱਚ ਵੀ ਪਿਆਰਿਓ ਕਈ ਇਹੋ ਜਿਹੇ ਅੜਬੰਗ ਘੋੜੇ ਹੁੰਦੇ, ਤੇ ਸਿਰਫ ਪਿਆਰਿਓ ਰੋਜ਼ ਦਾ ਸੇਵਾਦਾਰੀ ਡਾਣਾ ਪੱਠਾ ਜਿਹੜਾ ਪਾਉਣ ਵਾਲਾ, ਉਹ ਵੀ ਡਰਦਾ ਡਰਦਾ ਡਾਂਗ ਲੈ ਕਰਕੇ ਜਾਂਦਾ, ਨਹੀਂ ਤਾਂ ਕਈ ਵਾਰੀ ਉਹਨੂੰ ਵੀ ਡੰਦੀ ਵੜ ਦਿੰਦੇ, ਦੁਲੱਤੀਆਂ ਮਾਰਦੇ। ਕਈ ਸਾਂਡ ਇਹੋ ਜਿਹੇ ਹੁੰਦੇ ਪਿਆਰਿਓ, ਕੋਈ ਵੀ ਨਵਾਂ ਬੰਦਾ ਗਿਆ ਮਾਰ ਕੇ ਰੱਖ ਦਿੰਦੇ, ਝੋਟੇ ਵੀ ਇਹੋ ਜਿਹੇ ਹੁੰਦੇ। ਇਹੋ ਜਿਹਾ ਝੋਟਾ ਸੀ ਪਿਆਰਿਓ ਇਹਨਾਂ ਲੋਕਾਂ ਨੇ, ਬੜਾ ਅਵੈੜਾ ਸੀ, ਕਈ ਬੰਦਿਆਂ ਨੂੰ ਇਹਨੇ ਮਾਰ ਦਿੱਤਾ। ਤੇ ਇਹਨਾਂ ਲੋਕਾਂ ਨੇ ਫਿਰ ਹਾਸਾ ਕੀਤਾ, ਗੁਰੂ ਕੇ ਸਿੰਘ ਜੋ ਵੇਖਿਆ, ਪੰਜ ਜਿਹੜੇ ਹਨ ਕੋਈ ਤਗੜਾ ਸਰੀਰ ਜ਼ਿਆਦਾ ਨਹੀਂ ਹੈ, ਸ਼ਰਹਰਾ ਜਿਹਾ ਸਰੀਰ ਹੈ, ਉਹਨਾਂ ਨੂੰ ਕਹਿ ਦਿੱਤਾ ਜਾਓ ਭਾਈ ਜਾ ਕਰਕੇ ਆਹ ਜਿਹੜਾ ਝੋਟਾ ਜਿਹੜਾ ਉਹਨੂੰ ਖੋਲ੍ਹ ਕੇ ਲੈ ਕੇ ਚੱਲ ਜਾਓ। ਲੇਕਿਨ ਪਤਾ ਸੀ ਇਹ ਚਾਹੁੰਦੇ ਸੀ ਕਿ ਜਦੋਂ ਖੋਲਣਗੇ ਤੇ ਉਹ ਝੋਟੇ ਨੇ ਇਹਨਾਂ ਨੂੰ ਮਾਰ ਦੇਣਾ, ਖਤਮ ਕਰ ਦੇਣਾ। ਇਹ ਫਿਰ ਸੋਚਦੇ ਕਿ ਇਹ ਤਾਂ ਚੰਗਾ ਭਾਈ ਸਾਨੂੰ ਤਮਾਸ਼ਾ ਮਿਲ ਜਾਵੇਗਾ। ਆਪਾਂ ਦੂਰੋਂ ਹੀ ਸਾਰੇ ਪਿਆਰੇ ਉਹ ਬੰਗੇ ਹਰ ਜਿਹੜੇ ਹਨ ਉੱਥੇ ਖੜ ਗਏ। ਇਹਨਾਂ ਦੇ ਮਨ ਵਿੱਚ ਆਇਆ ਸਿੰਘ ਜਦੋਂ ਜਾਣਗੇ ਉਹਨੂੰ ਖੋਲਣਗੇ ਉਹਨੇ ਇਹਨਾਂ ਨੂੰ ਮਾਰ ਦੇਣਾ, ਖਤਮ ਕਰ ਦੇਣਾ, ਤਮਾਸ਼ਾ ਲੱਗੇਗਾ। ਚੰਗੀ ਤਰ੍ਹਾਂ ਵੇਖ ਕਰਕੇ ਹਾਸਾ ਠੱਠਾ ਕਰਾਂਗੇ ਕਿ ਲਾ ਭਾਈ ਬੜੇ ਗਏ ਸੀ ਨਾ, ਝੋਟੇ ਨੂੰ ਮਾਰਨ ਦੇ ਲਈ ਪਕੜਨ ਦੇ ਲਈ ਮਾਰ ਦਿੱਤਾ ਨਾ, ਇਸ ਤਰ੍ਹਾਂ ਇਹਨਾਂ ਦੀ ਮਨਸ਼ਾ ਸੀ। ਜਾ ਕਰਕੇ ਬੰਗੇਹਰਾ ਨੇ ਦੂਰੋਂ ਦੱਸ ਦਿੱਤਾ ਉਹ ਜਿਹੜਾ ਬਦਰੀ ਬੇਰੀ ਦਾ ਦਰਖਤ ਜਿਹੜਾ ਉਹਦੇ ਨਾਲ ਉਹ ਝੋਟਾ ਬੱਜਾ ਹੋਇਆ ਹੈ। ਲੇਕਿਨ ਪਿਆਰਿਓ ਇਹ ਚਾਹੁੰਦੇ ਸੀ ਕਿ ਜਦੋਂ ਲਾਗੇ ਜਾਣਗੇ ਖੋਲਣਗੇ ਉਸ ਝੋਟੇ ਨੇ ਇਹਨਾਂ ਪੰਜਾਂ ਨੂੰ ਮਾਰ ਦੇਣਾ। ਇਹ ਕਹਿੰਦੇ ਜੀ ਉਹਦੀ ਬਲੀ ਲੈਣੀ, ਉਹਦੀ ਕੀ ਲੈਣੀ, ਉਹ ਝੋਟੇ ਨੇ ਇਹਨਾਂ ਨੂੰ ਇੱਥੇ ਮਾਰ ਕੇ ਇਹਨਾਂ ਦੀ ਬਲੀ ਲੈ ਲੈਣੀ ਹੈ, ਤਮਾਸ਼ਾ ਹੋਵੇਗਾ। ਅੱਜ ਵੀ ਪਿਆਰਿਓ ਲੋਕ ਜਿਹੜੇ ਹਨ ਆਪਾਂ ਵੇਖਦੇ ਨਾ ਪਿਆਰਿਓ

ਮੱਥੇ ਚੜ ਗਿਆ ਔਰ ਝੋਟਾ ਰਗੜ ਕੇ ਰੱਖ ਦਿੰਦਾ, ਮਾਰ ਦਿੰਦਾ, ਲੋਕੀ ਤਮਾਸ਼ਾ ਵੇਖ ਕੇ ਤਾਲੀਆਂ ਵਜਾਉਂਦੇ, ਇਹਦਾ ਵੀ ਪੈਸਾ ਮਿਲਦਾ। ਦੇਣ ਵਾਲੇ ਇਹਦਾ ਵੀ ਪੈਸਾ ਵੇਖਦੇ, ਅਗਲੇ ਦੀ ਤਾਂ ਜਾਨ ਚੱਲ ਜਾਂਦੀ ਨਾ ਭਾਈ, ਇਹਨੀ ਇਹਦੀ ਇਹਨੂੰ ਫਿਕਰ ਨਹੀਂ ਹੁੰਦੀ ਹੈ। ਇਹੋ ਜਿਹੇ ਵੀ ਖੇਡ ਅੱਜ ਵੀ ਖੇਡੇ ਜਾਂਦੇ, ਇਹਨਾਂ ਦੇ ਮਨ ਵਿੱਚ ਆਇਆ ਖੇਡ ਖੇਡਾਂਗੇ, ਉਹ ਝੋਟਾ ਮਾਰੇਗਾ, ਇਹ ਸਿੰਘ ਮਰਨਗੇ ਤੇ ਆਪਾਂ

ਵਾਰੀ ਉਹਨਾਂ ਦਾ ਵੀ ਇੱਕ ਪਸੀਨਾ ਜਿਹਾ ਨਿਕਲ ਗਿਆ, ਉਹ ਵੀ ਡਰ ਗਏ। ਤੇ ਇੰਨਾ ਤਗੜਾ ਹਾਥੀ ਬੱਤ ਸੀ ਪਿਆਰਿਓ, ਝੋਟਾ ਉਹ ਕੱਟਾ ਜਿਹੜਾ ਨਾ ਹਾਥੀ ਬੱਤ ਸੀ, ਵੇਖ ਕਰਕੇ ਬੜੇ ਘਬਰਾ ਜੇ ਗਏ। ਤੇ ਉਹਦੇ ਵਿੱਚੋਂ ਇੱਕ ਭਾਵਨਾ ਵਾਲਾ ਕਹਿਣ ਲੱਗਾ, ਭਾਈ ਸਾਨੂੰ ਕਾਹਦਾ ਡਰ ਹੈ, ਕਿਉਂ ਆਪਾਂ ਡਰੀਏ? ਮਹਾਰਾਜ ਜੀ ਦਾ ਕਾਰਜ ਹੈ, ਸਤਿਗੁਰੂ ਮਹਾਰਾਜ ਜੀ ਆਪਣਾ ਕਾਰਜ, ਜਿਸ ਕਾ ਕਾਰਜ ਤਿਨਹੀ ਕੀਆ ਮਾਨਸ ਕਿਆ ਵਿਚਾਰਾ ਰਾਮ, ਜਿਹਦਾ ਕਾਰਜ ਪਾਤਸ਼ਾਹ ਜੀ ਆਪ ਵਰਤ ਕੇ ਕਰਨਗੇ। ਇਹਨਾਂ ਦੇ ਮਨ ਦੇ ਵਿੱਚ ਆਇਆ ਕਿ ਆਪਾਂ ਕਿਉਂ ਆਪਾਂ ਵਿਚਕਾਰ ਆਈਏ ਲਾਗੇ ਹੋਏ, ਜਾ ਕਰਕੇ ਝੋਟੇ ਨੂੰ ਕਹਿਣ ਲੱਗੇ, ਭਾਈ ਝੋਟੇ ਆ ਤੇਰੇ ਭਾਗ ਜਾਗਰਤ ਹੋਏ, ਧੰਨ ਗੁਰੂ ਗੋਬਿੰਦ

0: ਉਹ ਵੰਗੇ ਹਰ ਲੋਕਾਂ ਨੇ ਵੇਖਦਿਆਂ ਜਦੋਂ ਬੰਦੇ ਗਏ ਨਾ ਆ ਝੋਟਾ ਜਿਹੜਾ ਨਾ ਫੁਸਕਾਰੇ ਜਾ ਮਾਰਦਾ ਸੀ ਇਹ ਜਦੋਂ ਪਸ਼ੂ ਜਿਹੜੇ ਇਹਨਾਂ ਦੇ ਲਾਗੇ ਜਾਓ ਕਿਸ ਤਰ੍ਹਾਂ ਪਿਆਰੇ ਉਹ ਫੁਸਕਾਰੇ ਜੇ ਮਾਰਦੇ ਐਮ ਮਾਰਨ ਨੂੰ ਦੌੜਨ ਨੂੰ ਪੈਂਦੇ ਜਦੋਂ ਸਿੰਘ ਨੇ ਬਚਨ ਕੀਤਾ ਕਿ ਭਾਈ ਸਤਿਗੁਰੂ ਪਾਤਸ਼ਾਹ ਜੀ ਸੱਦਦੇ ਪਏ ਉਸੇ ਵੇਲੇ ਪਿਆਰਿਓ ਸ਼ਾਂਤ ਹੋ ਗਿਆ ਉਹਨੇ ਨੀਵੀਆਂ ਪਾ ਲਈਆਂ ਚੁੱਪ ਚਾਪ ਸਿੰਘਾਂ ਦੇ ਨਾਲ ਹੋ ਕਰਕੇ ਚੱਲਿਆ ਹੁਣ ਪਿਆਰਿਓ ਇਹਨਾਂ ਨੇ ਜਦੋਂ ਦੂਰੋਂ ਵੇਖਿਆ ਵੇਖ ਕਰਕੇ ਕੀ ਵੇਖਦੇ ਆਪਸ ਦੇ ਵਿੱਚ ਬਚਨ ਕਰਦੇ ਆ ਝੋਟਾ ਜਿਹੜਾ ਭਾਈ ਇਹਨੂੰ ਬੰਨਣਾ ਹੋਵੇ ਸੌ ਸੌ ਬੰਦਾ ਡਾਂਗਾ ਲੈ ਕਰਕੇ ਜਾਂਦਾ ਇਹ ਦਿਨ ਭੁੱਖਾ ਰੱਖ ਕਰਕੇ ਫਿਰ ਆਪਾਂ ਲਾਗੇ ਲੱਗਦੇ ਹਾਂ ਲੇਕਿਨ ਇਹਨਾਂ ਨੇ ਤਾਂ ਕਮਾਲ ਕਰ ਦਿੱਤੀ ਹੈ ਇਹ ਤਾਂ ਬੜੇ ਸੁਖੈਣ ਤਰੀਕੇ ਦੇ ਨਾਲ ਉਹਨੂੰ ਜਿਸ ਤਰ੍ਹਾਂ ਕੋਈ ਆਪਾਂ ਭੇਡ ਬੱਕਰੀ ਬੱਕੜੀ ਦਾ ਕੰਨ ਮਰੋੜ ਕੇ ਲੈ ਕੇ ਜਾਂਦੇ ਕਿਸ ਤਰ੍ਹਾਂ ਪਿਆਰੇ ਉਹ ਮਗਰ ਮਗਰ ਚੱਲਦੀ ਇਸ ਤਰ੍ਹਾਂ ਹੀ ਆ ਦੇਖੋ ਇਹਨਾਂ ਦੇ ਮਗਰ ਮਗਰ ਚੱਲ ਰਿਹਾ ਇਸ਼ਾਰਿਆਂ ਦੇ ਉੱਤੇ ਚੱਲ ਰਿਹਾ ਪਤਾ ਚੱਲ ਗਿਆ ਕਿ ਸਤਿਗੁਰੂ ਮਹਾਰਾਜ ਕਿਉਂਕਿ ਮਹਾਰਾਜ ਜੀ ਦਾ ਨਾਮ ਵੀ ਨਹੀਂ ਸੁਣਿਆ ਸੀ ਪਤਾ ਚੱਲ ਗਿਆ ਕਿ ਇਹ ਜ਼ਾਹਰਾ ਪੀਰ ਹਨ ਇਹਨਾਂ ਦੇ ਅੰਦਰ ਬਹੁਤ ਸਾਰੀਆਂ ਅਜ਼ਮਤਾਂ ਬਹੁਤ ਸਾਰੀ ਕਰਾਮਾਤ ਹੈ ਫਿਰ ਪਿਆਰਿਓ ਆ ਵੰਗੇ ਹਰ ਜਿਹੜੇ ਹਨ ਉਹ ਬਾਅਦ ਦੇ ਵਿੱਚ ਪਛਤਾਪ ਕਰਦੇ ਕਿ ਭਾਈ ਸਾਡੇ ਤੋਂ ਤਾਂ ਅਵੱਗਿਆ ਹੋ ਗਈ ਹੈ ਸਾਨੂੰ ਵੀ ਚਾਹੀਦਾ ਸੀ ਨਾ ਇਹਨਾਂ ਦੀ ਮਦਦ ਇਹ ਕਰਦੇ ਲੇਕਿਨ ਸਾਡੇ ਤੋਂ ਅਵੱਗਿਆ ਹੋਈ ਚਲੋ ਆਪਾਂ ਚੱਲ ਕੇ ਬਖਸ਼ਾ
1: ਲਈਏ
0: ਇਹ ਜਿਹੜੇ ਵੰਗੇ ਹਰ ਸਾਰੇ ਬਖਸ਼ਾਉਣ ਦੇ ਲਈ ਪਿਆਰਿਓ ਦੇਖੋ ਭਾਵਨਾ ਹੀ ਹੈ ਬੰਦਿਆਂ ਤੋਂ ਗਲਤੀ ਹੁੰਦੀ ਹੈ ਪਿਆਰਿਓ ਸਿਆਣੇ ਕਹਿੰਦੇ ਨਾ ਕਿ ਭਾਈ ਵੱਡਾ ਵੋਹ ਹੁੰਦਾ ਕਿ ਭਾਈ ਜੋ ਗੁਨਾਹਾਂ ਨੂੰ ਮਾਫ਼ ਕਰ ਦਿੰਦਾ ਹੈ ਇਹਨਾਂ ਦੇ ਮਨ ਦੇ ਵਿੱਚ ਵੀ ਆਇਆ ਕਿ ਜੀ ਸਾਡੇ ਤੋਂ ਗੁਨਾਹ ਹੋ ਗਿਆ ਸਤਿਗੁਰੂ ਪਾਤਸ਼ਾਹ ਬਖਸ਼ਿੰਦ ਹਨ ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ ਬਖਸ਼ਣਹਾਰ ਨੇ ਸਾਨੂੰ ਬਖਸ਼ ਲੈਣਾ ਇਹ ਬੰਗੇ ਹਰਾਂ ਨੇ ਪਿਆਰਿਓ ਦੋ ਬੰਦੂਕਾਂ ਜਿਹੜੀਆਂ ਹਨ ਮਹਾਰਾਜ ਦਾ ਪਤਾ ਸੀ ਕਿ ਭਾਈ ਜੋ ਵੀ ਗੁਰੂ ਮਹਾਰਾਜ ਜੀ ਨੂੰ ਵਧੀਆ ਸ਼ਾਸਤਰ ਚੜਾਉਂਦਾ ਪਾਤਸ਼ਾਹ ਜੀ ਉਹਦੇ ਉੱਤੇ ਬਹੁਤ ਜ਼ਿਆਦਾ ਪ੍ਰਸੰਨ ਹੁੰਦੇ ਹਨ ਇਸ ਤਰ੍ਹਾਂ ਦੋ ਬੰਦੂਕਾਂ ਹੋ ਗਈਆਂ ਤੇ ਬਹੁਤ ਸਾਰੀ ਰਸਦ ਜਿਹੜੀ ਆ ਉਹ ਵੀ ਬੈਲ ਗੱਡੀਆਂ ਦੇ ਉੱਤੇ ਲੱਦ ਲਈ ਉਹ ਤੋਂ ਬਾਅਦ ਸਾਧ ਸੰਗਤ ਜੀ ਲੂਣ ਆਦਿਕ ਜਿਹੜਾ ਨਾ ਉਹ ਵੀ ਇਹਨਾਂ ਨੇ ਰੱਖ ਲਿਆ ਲੂਣ ਮਿਰਚ ਵੀ ਆ ਸਭ ਵਸਤੂਆਂ ਲੈ ਕਰਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਪਣ ਕਰਨ ਦੇ ਲਈ ਆਏ ਹਨ ਲਿਆ ਕਰਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਰੱਖ ਕਰਕੇ ਸੀਸ ਨਿਵਾਉਂਦੇ ਹਨ ਹੱਥ ਜੋੜ ਕਰਕੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਜ ਗੁਜਾਰਦੇ ਤੇ ਕਹਿੰਦੇ ਸਤਿਗੁਰੂ ਮਹਾਰਾਜ ਕਿਰਪਾ ਕਰੋ ਸਾਡੀ ਖਤਾ ਸਾਡੇ ਔਗੁਣ ਜਿਹੜੇ ਬਖਸ਼ ਲੈਣਾ ਕਰੋ ਤੇ ਜਦੋਂ ਆਪ ਜੀ ਨੇ ਮਹਿਕ ਨੂੰ ਆ ਝੋਟੇ ਨੂੰ ਲੈਣ ਦੇ ਲਈ ਭੇਜਣਾ ਕੀਤਾ ਆਪ ਕਹਿ ਦਿੱਤਾ ਮਹਾਰਾਜ ਸਾਡੇ ਮਨ ਦੇ ਵਿੱਚ ਕਪਟ ਸੀ ਝੋਟਾ ਦੇ ਤਾਂ ਦਿੱਤਾ ਲੇਕਿਨ ਸਾਡੇ ਮਨ ਵਿੱਚ ਸੀ ਕਿ ਸਿੰਘ ਜਾਣਗੇ ਉਹ ਝੋਟਾ ਇਹਨਾਂ ਨੂੰ ਮਾਰੇਗਾ ਇੱਕ ਤਮਾਸ਼ਾ ਅਸੀਂ ਵੇਖਾਂਗੇ ਇਹ ਮਨ ਦੇ ਵਿੱਚ ਅਸਾਂ ਨੇ ਕਪਟ ਰੱਖਿਆ ਸੀ ਲੇਕਿਨ ਸਤਿਗੁਰੂ ਮਹਾਰਾਜ ਆਪ ਜੀ ਨੇ ਤੇ ਭਰਮ ਕੇ ਪਰਦੇ ਸਤਿਗੁਰ ਖੋਲੇ ਆਪ ਜੀ ਨੇ ਸਤਿਗੁਰ ਢਾਕ ਲਿਆ ਮੋਹ ਪਾਪੀ ਪਰਦਾ ਸਾਡੇ ਔਗੁਣਾਂ ਦੇ ਉੱਤੇ ਆਪ ਜੀ ਨੇ ਪਰਦਾ ਪਾਉਣਾ ਕੀਤਾ ਫਿਰ ਉਹੀ ਜਿਹੜਾ ਮਹਿਖਾ ਜਿਹੜਾ ਲੈ ਕਰਕੇ ਉਹਨੂੰ ਬਠਿੰਡੇ ਦੇ ਵਿੱਚ ਗਏ ਹਨ ਜਦੋਂ ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਪਿਆਰਿਓ ਆ ਇੱਕ ਜਿਹੜੀਆਂ ਬੰਦੂਕਾਂ ਜਿਹੜੀਆਂ ਤੇ ਰੂਪ ਰਸ ਇਹਨੂੰ ਰੂਪ ਰਸ ਵੀ ਕਿਹਾ ਜਾਂਦਾ ਤੇ ਗੜਗੱਜ ਬੋਲਿਆਂ ਦੇ ਵਿੱਚ ਇਹਨੂੰ ਸਰਬ ਰਸ ਵੀ ਪਿਆਰਿਓ ਇਹਨੂੰ ਕਿਹਾ ਜਾਂਦਾ ਤੇ ਇਹਨੂੰ ਸਾਧ ਸੰਗਤ ਜੀ ਦੇਵਤੇ ਦਾ ਵੀ ਦੇਖੋ ਗੁਰੂ ਮਹਾਰਾਜ ਜੀ ਨੇ ਦਰਜਾ ਦਿੱਤਾ ਅੰਨ ਦੇਵਤਾ ਪਾਣੀ ਦੇਵਤਾ ਬੈ ਸੰਤਰ ਦੇਵਤਾ ਲੂਣ ਇਹਨੂੰ ਸਰਬ ਰਸ ਤਾਂ ਕਰਕੇ ਬੋਲਦੇ ਪਿਆਰਿਓ ਕੋਈ ਵੀ ਆਪਾਂ ਪਦਾਰਥ ਤਿਆਰ ਕਰਦੇ ਹਾਂ ਉਹਦੇ ਵਿੱਚ ਜਦੋਂ ਤੱਕ ਨਮਕ ਨਾ ਪਵੇ ਲੂਣ ਨਾ ਪਾਇਆ ਜਾਵੇ ਉਦੋਂ ਤੱਕ ਨਾ ਮਿਰਚ ਦਾ ਨਾ ਮਸਾਲੇ ਦਾ ਨਾ ਹਲਦ ਦਾ ਜੋ ਮਰਜ਼ੀ ਮਸਾਲੇ ਪਾਓ ਦਾ ਸਵਾਦ ਹੀ ਨਹੀਂ ਆਉਂਦਾ ਲੂਣ ਪਾਓ ਤਾਂ ਇਹ ਸਾਰਿਆਂ ਦਾ ਰਸ ਜਿਹੜਾ ਬਣਾ ਦਿੰਦਾ ਹੈ ਭਾਵੇਂ ਕਿ ਤੁਸੀਂ ਇੱਕ ਕੰਮ ਕਰੋ ਪ੍ਰਸ਼ਾਦਾ ਤਿਆਰ ਕਰੋ ਵਨ ਸਵੰਨੇ ਮਸਾਲੇ ਜੋ ਮਰਜ਼ੀ ਪਾਓ ਲੂਣ ਨਾ ਪਾਓ ਉਹਦੇ ਵਿੱਚ ਰਸ ਹੀ ਨਹੀਂ ਆਵੇਗਾ ਸਾਰਿਆਂ ਦਾ ਰਸ ਬਣਾਉਣ ਵਾਲਾ ਲੂਣ ਹੁੰਦਾ ਹੈ ਉਹਨਾਂ ਜ਼ਮਾਨਿਆਂ ਦੇ ਵਿੱਚ ਪਿਆਰਿਓ ਗੱਲ ਯਾਦ ਰੱਖਣੀ ਚਾਹੀਦੀ ਹੈ ਲੂਣ ਜਿਹੜਾ ਨਾ ਇੱਕ ਤਾਂ ਸਿੰਧ ਤੋਂ ਪਿਆਰਿਓ ਇਹ ਲੂਣ ਜਿਹੜਾ ਆਇਆ ਕਰਦਾ ਅੱਜ ਵੀ ਉੱਥੇ ਸਿੰਧ ਦੇ ਵਿੱਚ ਬਹੁਤ ਵੱਡੇ ਵੱਡੇ ਪਹਾੜ ਹਨ ਲੂਣ ਦੇ ਅੱਜ ਵੀ ਦੇਖੋ ਲੋਕੀ ਲਿਆ ਕਰਕੇ ਉਹ ਸਿੰਧਾ ਨਮਕ ਜਿਹਨੂੰ ਬੋਲਦੇ ਹਨ, ਉਹਦੇ ਪੱਥਰ ਉਹ ਪੱਥਰਾਂ ਦੇ ਵਿੱਚ ਉਹ ਲਿਆ ਕਰਕੇ ਵੇਚਦੇ, ਔਰ ਉਸ ਤੋਂ ਬਾਅਦ ਪਿਆਰੀਆ ਲੂਣ ਨੂੰ ਬਣਾਉਣਾ ਪੈਂਦਾ ਸਮੁੰਦਰ ਦੇ ਕੰਢੇ। ਪਿਆਰੀਓ ਇਹ ਲੂਣ ਆ ਖਾਰਾ ਪਾਣੀ ਉਹਨੂੰ ਜਮ੍ਹਾਂ ਕਰਕੇ ਲੂਣ ਜਿਹੜਾ ਉਹ ਬਣਾਇਆ ਜਾਂਦਾ। ਅੱਜ ਮੈਂ ਅੱਜ ਦੀ ਬੇਨਤੀ ਕਰਾਂ ਪਿਆਰੀਓ, ਟਰਾਂਸਪੋਰਟੇਸ਼ਨ ਇੰਨਾ ਜ਼ਿਆਦਾ ਹੋ ਗਿਆ, ਮਨਾ ਭਾਰ ਵੀ ਲੂਣ ਜਿਹੜਾ ਤੁਹਾਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਅੱਜ ਮਿਲ ਜਾਵੇਗਾ। ਉਹਨਾਂ ਜ਼ਮਾਨਿਆਂ ਦੇ ਵਿੱਚ ਪਿਆਰੀਓ ਲੂਣ ਵੀ ਬਹੁਤ ਘੱਟ ਮਿਲਦਾ ਸੀ, ਲੋਕੀ ਜਿਹੜੇ ਨਾ ਲੂਣ ਨੂੰ ਸਾਂਭ ਸਾਂਭ ਕੇ ਰੱਖਦੇ, ਡੇੜੇ ਮਿਲਦੇ ਸਨ, ਉਹਨੂੰ ਕੂਟ ਕੂਟ ਕੇ ਬਣਾਉਣਾ ਪੈਂਦਾ। ਆਮ ਕਰਕੇ ਜਿੱਥੇ ਸਮੁੰਦਰਾਂ ਦੇ ਕਿਨਾਰੇ ਲੋਕ ਰਹਿੰਦੇ ਉੱਥੇ ਤਾਂ ਵਧੀਆ ਮਿਲ ਜਾਂਦਾ, ਜਿਹੜੇ ਦੂਰ ਦੁਰਾਡੇ ਰਹਿੰਦੇ ਨਾ ਪਿਆਰਿਓ ਉਹਨਾਂ ਤੱਕ ਲੂਣ ਵੀ ਨਹੀਂ ਪਹੁੰਚਦਾ, ਬਹੁਤ ਇਹਦੀ ਕੀਮਤ ਉਤਾਰਨੀ ਪੈਂਦੀ ਸੀ, ਬਹੁਤ ਮਹਿੰਗਾ ਹੁੰਦਾ। ਅੱਜ ਬੜਾ ਸਸਤਾ ਹੈ, ਉਹਨਾਂ ਜ਼ਮਾਨਿਆਂ ਦੇ ਵਿੱਚ ਕਿਹਾ ਜਾਂਦਾ ਲੂਣ ਬੜਾ ਮਹਿੰਗਾ ਹੁੰਦਾ, ਤਾਂ ਕਰਕੇ ਲੋਕੀ ਉਹਨਾਂ ਜ਼ਮਾਨਿਆਂ ਦੇ ਵਿੱਚ ਇਹ ਅਖੌਤਾਂ ਬਣ ਗਈਆਂ। ਅੱਜ ਦੇਖੋ ਆਪਾਂ ਲੂਣ ਸੁੱਟ ਦਿੰਦੇ ਹਾਂ ਕਈ ਵਾਰੀ ਨਾ ਪਿਆਰਿਓ, ਕਈ ਬਜ਼ੁਰਗ ਕਹਿ ਦਿੰਦੇ ਕਿ ਬੇਟਾ ਲੂਣ ਨਾ ਸੁੱਟ ਪਾਪ ਲੱਗਦਾ, ਲੂਣ ਨਾ ਸੁੱਟ। ਬਜ਼ੁਰਗ ਪਿਆਰੇ ਲੂਣ ਨਹੀਂ ਸੁੱਟਣ ਦਿੰਦੇ ਸਨ, ਤੁਹਾਡੇ ਨਾਲ ਵੀ ਕਈ ਵਾਰੀ ਹੋਇਆ ਹੋਵੇਗਾ, ਬਜ਼ੁਰਗ ਕਹਿੰਦੇ ਲੂਣ ਨਾ ਸੁੱਟ ਭਾਈ ਪਾਪ ਲੱਗਦਾ। ਇਹ ਵੀ ਗੱਲਾਂ ਬਣਾਈਆਂ ਸੀ ਕਿ ਭਾਈ ਜਿਹੜਾ ਕੋਈ ਲੂਣ ਦੀ ਬੇਅਦਬੀ ਕਰਦਾ ਉਹਨੂੰ ਸੁੱਟ ਦਿੰਦਾ, ਤੇ ਫਿਰ ਅੱਗੇ ਨਾ ਅੱਖਾਂ ਦੀਆਂ ਪਲਕਾਂ ਦੇ ਵਿੱਚੋਂ ਇੱਕ ਲੋਕੋਕਤੀ ਬਣੀ ਹੋਈ ਆ ਲੋਕਾਂ ਨੂੰ ਇੱਕ ਭੈ ਪੈਦਾ ਕਰਨ ਦੇ ਲਈ ਕਿ ਭਾਈ ਤੁਸੀਂ ਲੂਣ ਨੂੰ ਸੁੱਟਿਆ ਤੇ ਅੱਖਾਂ ਦੀਆਂ ਪਲਕਾਂ ਜਿਹੜੀਆਂ ਇਹਦੇ ਵਿੱਚੋਂ ਤੁਹਾਨੂੰ ਲੂਣ ਚੁਣਨਾ ਪਵੇਗਾ, ਸਜ਼ਾ ਮਿਲੇਗੀ। ਇਹ ਹੁੰਦਾ ਕੁਛ ਵੀ ਨਹੀਂ, ਸਜ਼ਾ ਦੀ ਕੋਈ ਗੱਲ ਨਹੀਂ ਸੀ ਪਿਆਰਿਓ, ਲੇਕਿਨ ਲੂਣ ਬੜਾ ਦੁਰਲੱਭ ਸੀ, ਬਹੁਤ ਜ਼ਿਆਦਾ ਦੁਰਲੱਭ ਆ। ਦੂਰ ਦੁਰਾਡੇ ਜਿਹੜੇ ਸਮੁੰਦਰ ਤੋਂ ਕਈ ਹਜ਼ਾਰ ਕਿਲੋਮੀਟਰ ਰਹਿੰਦੇ ਲੂਣ ਨਹੀਂ ਮਿਲਦਾ ਸੀ, ਇਸ ਕਰਕੇ ਪਿਆਰਿਓ ਲੂਣ ਵੀ ਜਿਹੜਾ ਉੱਥੇ ਦੁਰਲੱਭ ਹੁੰਦਾ, ਤਾਂ ਕਰਕੇ ਲੋਕੀ ਕਹਿੰਦੇ ਜਿੰਨਾ ਲੂਣ ਲੱਗਦਾ ਉਨਾ ਲੈ ਪਾਈ, ਲੂਣ ਦੀ ਬੇਅਦਬੀ ਨਾ ਕਰ, ਤਾਂ ਕਰਕੇ ਲੂਣ ਨੂੰ ਵੀ ਦੇਵਤੇ ਦਾ ਦਰਜਾ ਦਿੱਤਾ। ਹੁਣ ਪਿਆਰਿਓ ਥਾਰ ਵਿੱਚ ਤੁਸੀਂ ਜਾਓ, ਥਾਰ ਏਰੀਆ ਇਲਾਕਾ ਜਿਹੜਾ ਭਾਵ ਕੇ ਆ ਮਰੂ ਅਸਥਾਨ ਜਿਹੜਾ, ਇੱਥੇ ਪਾਣੀ ਦੀ ਬੜੀ ਕਮਤਰਤਾ ਹੁੰਦੀ ਹੈ। ਹੁਣ ਉਹ ਇਲਾਕੇ ਦੇ ਵਿੱਚ ਜਾਓ, ਉੱਥੋਂ ਦੇ ਲੋਕ ਤੁਹਾਨੂੰ ਪਾਣੀ ਵੀ ਨਹੀਂ ਪੁੱਛਣਗੇ, ਔਰ ਜੇ ਪਾਣੀ ਪੁੱਛਿਆ ਵੀ ਤੇ ਉਹਨਾਂ ਨੇ ਕਹਿਣਾ ਕਿ ਭਾਈ ਪਾਣੀ ਕਿੰਨਾ ਪੀਣਾ, ਅੱਧਾ ਗਿਲਾਸ ਪੀਣਾ ਕਿ ਇੱਕ ਗਿਲਾਸ ਪੀਣਾ। ਜੇ ਉਹ ਤੁਹਾਨੂੰ ਪੁੱਛਦੇ ਹਨ ਆਪਣੇ ਕੋਲ, ਚਲੋ ਕੋਈ ਵੀ ਆ ਗਿਆ ਪਾਣੀ ਦੇ ਦਿੰਦੇ ਆ, ਉਹਨੇ ਛਕਿਆ ਜਾਂ ਨਹੀਂ ਛਕਿਆ ਆਪਾਂ ਉਹਨੂੰ ਵਗਾ ਦਿੰਦੇ ਸੁੱਟ ਦਿੰਦੇ, ਲੇਕਿਨ ਉਹਨਾਂ ਇਲਾਕਿਆਂ ਦੇ ਵਿੱਚ ਪਿਆਰਿਓ ਪਾਣੀ ਨਹੀਂ ਮਿਲਦਾ। ਤਾਂ ਹੀ ਤਾਂ ਮਹਾਰਾਜ ਨੇ ਵੀ ਕਿਹਾ ਨਾ, ਮਾਰਵਾੜ ਜੈਸੇ ਨੀਰ ਬਾਲਹਾ ਬੇਲ ਬਾਲਹਾ ਕਰ ਹਲਾ। ਮਾਰਵਾੜ ਦੇ ਇਲਾਕੇ ਦੇ ਵਿੱਚ ਲੋਕਾਂ ਨੂੰ ਪਾਣੀ ਦੇ ਨਾਲ ਬੜਾ ਪਿਆਰ ਹੁੰਦਾ, ਛੇਤੀ ਨਹੀਂ ਮਿਲਦਾ, ਬਹੁਤ ਦੂਰੋਂ ਲਿਆਉਣਾ ਪੈਂਦਾ, ਤਾਂ ਕਰਕੇ ਥੋੜਾ ਥੋੜਾ ਪਾਣੀ ਵੀ ਬਚਾਉਂਦੇ ਹਨ। ਇਸ ਕਰਕੇ ਉਹ ਪਾਣੀ ਬਾਬਤ ਵੀ ਪੁੱਛਦੇ, ਗਰਮੀਆਂ ਦੇ ਵਿੱਚ ਕੋਈ ਪੁੱਛਦਾ ਜੀ ਪਾਣੀ ਚਾਹੀਦਾ, ਉਹਨੂੰ ਪੁੱਛਦੇ ਭਾਈ ਕਿੰਨਾ ਛਕਣਾ, ਉਨਾ ਉਹਨੂੰ ਦਿੱਤਾ ਜਾਂਦਾ ਸੀ, ਕਿਉਂਕਿ ਦੁਰਲੱਭ ਵਸਤੂ ਦੀ ਕੀਮਤ ਵੱਧ ਜਾਂਦੀ ਹੈ। ਸੋ ਇਸ ਤਰ੍ਹਾਂ ਪਿਆਰਿਓ ਉਸ ਜ਼ਮਾਨੇ ਦੇ ਵਿੱਚ ਲੂਣ ਵੀ ਬਹੁਤ ਜ਼ਿਆਦਾ ਦੁਰਲੱਭ ਸੀ, ਆਲਾ ਦਰਜੇ ਦਾ ਲੂਣ ਲੈ ਕਰਕੇ ਆਏ। ਇਹ ਵੇਖ ਕਰਕੇ ਸਿਵਾਵਾਂ ਮਹਾਰਾਜ ਬਹੁਤ ਜ਼ਿਆਦਾ ਪ੍ਰਸੰਨ ਹੋਏ ਹਨ। ਮਹਾਰਾਜ ਜੀ ਨੇ ਫਿਰ ਪ੍ਰਸੰਨ ਹੋ ਕਰਕੇ ਵਚਨ ਕਰਨਾ ਕੀਤਾ, ਮਹਾਰਾਜ ਨੇ ਕਿਹਾ ਕਿ ਬੰਗੇਹਰੋ ਆਏ ਹੋ ਤੇ ਤੁਸੀਂ ਕੀ ਜਾਚਨਾ ਕਰਦੇ ਹੋ, ਤੇ ਤੁਸੀਂ ਕਹਿੰਦੇ ਨਾ ਮਹਾਰਾਜ

ਹੱਥ ਜੋੜ ਕਰਕੇ ਇਹਨਾਂ ਨੇ ਬਚਨ ਕਰਨਾ ਕੀਤਾ, ਕਿਉਂਕਿ ਇਹਨਾਂ ਬੰਗੇਹਰਾਂ ਨੂੰ ਪਤਾ ਚੱਲ ਗਿਆ ਭਾਈ ਰਾਮ ਸਿੰਘ ਤੇ ਭਾਈ ਤਲੋਕੇ ਨੂੰ ਗੁਰੂ ਮਹਾਰਾਜ ਜੀ ਨੇ ਰਾਜਪਾਟ ਦਾ ਵਰ ਦਿੱਤਾ, ਇਹ ਇਲਾਕੇ ਦੇ ਰਾਜੇ ਮਹਾਰਾਜੇ ਹੋਣਗੇ। ਤੇ ਇਹਨਾਂ ਦੇ ਮਨ ਵਿੱਚ ਆਇਆ ਕਿ ਪਾਤਸ਼ਾਹ ਜੀ ਆਇਆ, ਆਪਾਂ ਵੀ ਕੋਈ ਵਰ ਲੈ ਲਈਏ। ਗੁਰੂ ਮਹਾਰਾਜ ਜੀ ਦੇ ਕੋਲ ਗਏ ਤੇ ਕਹਿਣ ਲੱਗੇ ਕਿ ਮਹਾਰਾਜ, ਆਪ ਜੀ ਨੇ ਉਹਨਾਂ ਗੁਰਮੁਖ ਪਿਆਰਿਆਂ ਨੂੰ ਰਾਜਪਾਟ ਦਾ ਵਰ ਦਿੱਤਾ, ਇਹ ਇਲਾਕੇ ਦੇ ਵਿੱਚ ਪੁਸ਼ਤੈਨੀ ਅਸੀਂ ਰਹਿੰਦੇ ਹਾਂ ਮਹਾਰਾਜ, ਸਾਡੇ ਵੀ ਪੈਰ ਨਹੀਂ ਲੱਗਦੇ, ਕਿਰਪਾ ਕਰੋ ਸਾਨੂੰ ਵੀ ਰਾਜਪਾਟ ਦਾ ਵਰ ਦੇਣਾ ਕਰੋ, ਅਸੀਂ ਆਪ ਜੀ ਦੀ ਸ਼ਰਨ ਦੇ ਵਿੱਚ ਆਏ ਹਾਂ। ਤੇ ਪਾਤਸ਼ਾਹ ਜੀ ਨੇ ਕਿਹਾ ਕਿ ਠੀਕ ਹੈ ਭਾਈ, ਤੁਸੀਂ ਸਾਰੇ ਮਿਲ ਕਰਕੇ ਆਏ ਹੋ, ਤੇ ਆਪ ਜੀ ਤੋਂ ਜਿਹੜੀ ਅਵਗਿਆ ਹੋਈ ਹੈ ਤੇ ਉਹ ਅਵਗਿਆ ਨੂੰ ਵੀ ਆਪ ਜੀ ਨੇ ਬਖਸ਼ਾਉਣਾ ਕੀਤਾ। ਸਿਆਣੇ ਕਹਿੰਦੇ ਪਿਆਰੇ, ਉਹ ਗਲਤੀਆਂ ਜੇ ਹੋ ਵੀ ਗਈਆਂ, ਜੇ ਗਲਤੀਆਂ ਦਾ ਬੰਦੇ ਨੂੰ ਅਹਿਸਾਸ ਹੋਵੇ ਤੇ ਉਹ ਤੁਰੰਤ ਆ ਕਰਕੇ ਆਪਣੀਆਂ ਗਲਤੀਆਂ ਨੂੰ ਬਖਸ਼ਾ ਲੈਣਾ ਚਾਹੀਦਾ, ਨਹੀਂ ਤਾਂ ਪਿਆਰਿਓ। ਔਰ ਇੱਕ ਗੱਲ ਜੋ ਮਰਿਆਦਾ ਹੈ, ਕਈ ਵਾਰੀ ਪਿਆਰਿਓ ਸੰਸਾਰ ਦਾ ਸਫ਼ਰ ਹੈ ਪਿਆਰਿਓ, ਇਹਦੇ ਵਿੱਚ ਘਾਟਾ ਵਾਧਾ ਹੋ ਜਾਂਦਾ, ਕਿਹਦੇ ਨਾਲ ਕੋਈ ਬੋਲ ਕਬੋਲ ਦੰਦ ਕੁਰਲਾ ਹੋ ਜਾਂਦਾ, ਘਾਟਾ ਵਾਧਾ ਹੋ ਜਾਂਦਾ ਹੈ। ਕਈ ਵਾਰੀ ਕੋਈ ਗੱਲਬਾਤ ਹੋ ਗਈ ਕਿ ਤੋਂ ਮਾਫ਼ੀ ਨਹੀਂ ਮੰਗ ਸਕਦੇ ਹਾਂ, ਲੇਕਿਨ ਪਿਆਰਿਓ ਭਾਵਨਾ ਵਾਲੇ ਇਹ ਕਹਿੰਦੇ ਹਨ, ਮਹਾਂਪੁਰਖਾਂ ਦਾ ਵਚਨ ਹੈ, ਇਹ ਮਰਿਆਦਾ ਵੀ ਹੈ ਪਿਆਰਿਓ, ਕਿ ਕੋਈ ਗਲਤੀ ਹੋ ਜਾਵੇ, ਕੋਈ ਜੇ ਆਪਾਂ ਨੂੰ ਅਹਿਸਾਸ ਹੋ ਗਿਆ, ਚਲੋ ਉਹ ਬੰਦੇ ਤੋਂ ਮਾਫ਼ੀ ਨਹੀਂ ਮੰਗ ਸਕਦੇ ਜਾਂ ਕਿਸੇ ਕਾਰਨ ਕਰਕੇ ਜੇ ਇਹ ਗੱਲ ਨਹੀਂ ਹੋ ਸਕਦੀ, ਤਾਂ ਪਿਆਰਿਓ ਗੁਰੂ ਘਰ ਦੇ ਵਿੱਚ ਆ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਖੜ ਕਰਕੇ ਹੱਥ ਜੋੜ ਕਰਕੇ ਆਪਣੀ ਗਲਤੀ ਨੂੰ ਭੁੱਲ ਨੂੰ ਬਖਸ਼ਾ ਲੈਣਾ ਚਾਹੀਦਾ, ਬੇਨਤੀ ਕਰਨੀ ਚਾਹੀਦੀ, ਮਹਾਰਾਜ ਸਾਡੇ ਤੋਂ ਮਹਾਰਾਜ ਫਲਾਣੇ ਦੇ ਨਾਲ ਅਵਗਿਆ ਹੋਈ ਹੈ, ਪਤਾ ਚੱਲ ਗਿਆ ਸਾਡੀ ਗਲਤੀ ਹੈ, ਮਹਾਰਾਜ ਕਿਰਪਾ ਕਰੋ ਆਪ ਬਖਸ਼ਣਹਾਰ ਹੋ, ਤੇਰਾ ਦਰ ਘਰ ਜਿਹੜਾ ਬਖਸ਼ਣਹਾਰ ਹੈ, ਬਖਸ਼ ਲੈਣਾ ਕਰੋ ਮਹਾਰਾਜ, ਅੱਗੇ ਤੋਂ ਇਹ ਜਿਹੜੇ ਹਨ ਗੁਨਾਹ ਤੋਂ ਸਾਨੂੰ ਬਚਾ ਕੇ ਰੱਖਣਾ ਕਰੋ। ਸੱਚ ਜਾਣੋ ਪਿਆਰਿਓ, ਜੇ ਉਸ ਬੰਦੇ ਨੂੰ ਛੱਡ ਕੇ ਗੁਰੂ ਮਹਾਰਾਜ ਜੀ ਦੇ ਕੋਲ ਵੀ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕਰਕੇ ਆਪਾਂ ਗਲਤੀਆਂ ਨੂੰ ਬਖਸ਼ਾਉਂਦੇ ਹਾਂ, ਮਾਫ਼ੀਆਂ ਮੰਗਦੇ ਹਾਂ, ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਬਖਸ਼ ਲੈਣਾ ਹੁੰਦਾ, ਇਸ ਕਰਕੇ ਮਹਾਰਾਜ ਦੇਖੋ ਅਵਗਿਆ ਹੋਈ ਹੈ, ਸਿੰਘਾਂ ਦੇ ਨਾਲ ਅਵਗਿਆ ਕੀਤੀ ਹੈ, ਲੇਕਿਨ ਸਿੰਘ ਤਾਂ ਤੁਹਾਡੇ ਹੀ ਨਾ ਪਿਆਰਿਓ, ਇਸ ਕਰਕੇ ਕਹਿਣ ਲੱਗੇ ਅਸੀਂ ਤੁਹਾਡੇ ਤੋਂ ਅਸੀਂ ਬਖਸ਼ਾਉਣ ਦੇ ਲਈ ਆਏ ਹਾਂ ਤੇ ਰਾਜਪਾਟ ਸਾਨੂੰ ਮਿਲ ਜਾਵੇ। ਤੇ ਸਤਿਗੁਰੂ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ, ਕੇਤਕ ਸਮੇਂ ਥਿਰੰਗੋ ਤੇ ਤਿਕ, ਜਿੰਨਾ ਸਮੇਂ ਆਪ ਜੀ ਹੋ, ਪਾਤਸ਼ਾਹ ਜੀ ਨੇ ਕਿਹਾ ਕਿ ਭਾਈ ਅਸੀਂ ਇਹ ਬਚਨ ਕਰ ਰਹੇ ਹਾਂ, ਤੁਹਾਨੂੰ ਵਰ ਦੇ ਰਹੇ ਹਾਂ ਕਿ ਤੁਹਾਡਾ ਜਿਹੜਾ ਇਲਾਕਾ, ਜਿਹੜਾ ਇਲਾਕੇ ਦੀ ਚੌਧਰਤਾਈ ਜਿਹੜੀ ਆ ਬੰਗੇਹਰਾਂ ਦੀ, ਤੁਹਾਡੀ ਚੌਧਰਤਾਈ ਤੁਹਾਡੇ ਕੋਲ ਹੀ ਰਹੇਗੀ। ਭਾਈ ਰਾਮ ਸਿੰਘ ਤੇ ਲੋਕੇ ਨੇ ਤੁਹਾਨੂੰ ਕੁਛ ਨਹੀਂ ਕਹਿਣਾ, ਕਿਉਂਕਿ ਤੁਸੀਂ ਗੁਰੂ ਕੇ ਸਿੱਖ ਹੋ, ਗੁਰੂ ਕਾ ਸਿੱਖ, ਉਹ ਵੀ ਗੁਰੂ ਕੇ ਸਿੱਖ, ਸਿੱਖ ਸਿੱਖ ਦੇ ਉੱਤੇ ਹਮਲੇ ਨਹੀਂ ਕਰਦੇ, ਤੇ ਤੁਸੀਂ ਲੇਕਿਨ ਭਾਵਨਾ ਦੇ ਵਿੱਚ ਰਹੋ ਤੇ ਉਹਨਾਂ ਨੇ ਤੁਹਾਡੇ ਉੱਤੇ ਹਮਲਾ ਨਹੀਂ ਕਰਨਾ। ਤੇ ਨਾਲ ਮਹਾਰਾਜ ਜੀ ਨੇ ਕਿਹਾ ਜੇ ਆਪਣਾ ਰਾਜਪਾਟ ਆਪਣਾ ਜਿਹੜਾ ਇਸ ਤਰ੍ਹਾਂ ਹੀ ਤੁਸੀਂ ਪ੍ਰਫੁੱਲਿਤ ਕਰਨਾ ਚਾਹੁੰਦੇ ਤੇ ਫਿਰ ਤੁਸੀਂ ਇੱਕ ਕੰਮ ਕਰਨਾ ਕਰੋ, ਤੁਸੀਂ ਗੁਰੂ ਕੀ ਸੰਗਤ ਜਿਹੜੀ ਹੈ, ਨਾਨਕ ਨਾਮ ਲੇਵਾ, ਗੁਰੂ ਕੇ ਪਿਆਰੇ, ਗੁਰੂ ਕੇ ਸਿੱਖ, ਉਹਨਾਂ ਦੀ ਸੇਵਾ ਕਰਨਾ ਕਰੋ। ਜਦੋਂ ਤੁਸੀਂ ਉਹਨਾਂ ਦੀ ਸੇਵਾ ਕਰੋਗੇ ਤੇ ਫਿਰ ਕੋਈ ਵੀ ਸ਼ਕਤੀ ਜਿਹੜੀ ਹੈ ਤੁਹਾਨੂੰ ਨਿਸਤੋ ਨਬੂਤ ਨਹੀਂ ਕਰੇਗੀ। ਰਾਜ ਹੋਵੇਗਾ ਭਾਈ ਰਾਮ ਸਿੰਘ ਦਾ, ਤਿਲੋਕੇ ਦਾ, ਲੇਕਿਨ ਉਹਨਾਂ ਨੂੰ ਵੀ ਜਦੋਂ ਪਤਾ ਲੱਗੇਗਾ ਕਿ ਨਹੀਂ ਜੀ, ਇਹ ਬੰਗੇਹਰ ਬੜੇ ਗੁਰਮੁਖ ਹਨ, ਸਿੱਖਾਂ ਦੀ ਬੜੀ ਟਹਿਲ ਕਰਦੇ, ਬੜੀ ਸੇਵਾ ਕਰਦੇ, ਸੱਚ ਜਾਣੋ ਉਹ ਤੁਹਾਡੇ ਰਾਖੇ ਬਣਨਗੇ, ਤੁਹਾਡੀ ਇਮਦਾਦ ਕਰਨਗੇ, ਤੁਹਾਨੂੰ ਉਹਨਾਂ ਨੇ ਤੱਤੀ ਵਾ ਵੀ ਨਹੀਂ ਲੱਗਣ ਦੇਣਾ, ਤੁਹਾਡੇ ਕਾਰੋਬਾਰਾਂ ਦੇ ਵਿੱਚ ਉਹਨਾਂ ਨੇ ਆਪ ਇਜਾਫਾ ਕਰਨਾ। ਅੱਜ ਵੀ ਪਿਆਰਿਓ ਸਿੱਖ ਜਿਹੜਾ ਸ਼ੁਕਰਗੁਜ਼ਾਰ ਹੈ, ਕੋਈ ਵੀ ਗੁਰੂ ਕਾ ਪਿਆਰਿਆ ਜੋ ਮਰਜ਼ੀ ਮਤ ਦਾ ਹੋਵੇ, ਲੋੜ ਪੈਣ ਦੇ ਉੱਤੇ ਜਦੋਂ ਸਿੱਖਾਂ ਦੀ ਕੋਈ ਮਦਦ ਕਰਦਾ ਨਾ ਪਿਆਰਿਓ, ਤੇ ਗੁਰੂ ਕੇ ਸਿੱਖ ਵੀ ਪਿਆਰਿਓ ਉਹਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਹਨ, ਉਹਦੇ ਅਹਿਸਾਨ ਦੀ ਫਰਾਮੋਸ਼ੀ ਨਹੀਂ ਕਰਦੇ ਹਨ, ਉਹਨਾਂ ਦਾ ਬੜਾ ਸਨਮਾਨ ਕਰਦੇ ਹਨ।
ਤੂੰ ਸਿੱਖਾਂ ਦੀ ਸੇਵਾ ਕਰ ਭਾਈ, ਸਿੱਖਾਂ ਦੀ ਸੇਵਾ ਦੇ ਵਿੱਚੋਂ ਹੀ ਤੁਹਾਨੂੰ ਰਾਜ ਪਾਠ ਪ੍ਰਾਪਤ ਹੋਵੇਗਾ। ਇਸ ਤਰ੍ਹਾਂ ਪਿਆਰਿਓ ਬੰਗੇਹਰਾ ਨੇ ਆਪਣੇ ਔਗੁਣਾਂ ਨੂੰ ਵਿਖਾਉਣਾ ਕੀਤਾ, ਕੁਛ ਦਿਨ ਮਹਾਰਾਜ ਜੀ ਦੇ ਕੋਲ ਰਹੇ ਹਨ। ਉਹ ਤੋਂ ਬਾਅਦ ਮਹਾਰਾਜ ਜੀ ਤੋਂ ਰੁਖਸਤ ਹੋ ਕਰਕੇ ਜਦੋਂ ਆਪਣੇ ਨਗਰ ਨੂੰ ਗਏ, ਇੱਕ ਦਿਨ ਦੀ ਗੱਲ ਹੈ ਮੇਰੇ ਸੱਚੇ ਪਾਤਸ਼ਾਹ, ਉੱਚਾ ਅਸਥਾਨ ਜਿਹੜਾ ਦਮਦਮਾ ਵਾਲਾ ਜੋ ਪਹਾੜੀ ਅਸਥਾਨ ਜਿਹੜਾ ਪਹਾੜ ਟਿੱਲੇ ਦੇ ਉੱਤੇ ਚੜ ਕਰਕੇ ਮਹਾਰਾਜ ਬੈਠੇ ਹਨ, ਉੱਥੇ ਪਿਆਰਿਓ ਉੱਚੇ ਅਸਥਾਨ ਪਹਾੜੀ ਦੇ ਉੱਤੇ ਨਿੱਕੀ ਜੀ ਪਹਾੜੀ ਦੇ ਉੱਤੇ ਪਾਤਸ਼ਾਹ ਜੀ ਨੇ ਦੀਵਾਨ ਸਜਾਉਣਾ ਕੀਤਾ। ਦੇਖੋ ਪਿਆਰਿਓ, ਪਹਿਲੇ ਭਾਈ ਡੱਲਾ ਡੱਲਾ ਕਰਕੇ ਆਉਂਦਾ, ਲੇਕਿਨ ਭਾਈ ਹੁਣ ਡੱਲ ਸਿੰਘ ਆਇਆ, ਅੰਮ੍ਰਿਤ ਪਾਨ ਕਰ ਲਿਆ ਨਾ ਇਹਨੇ, ਭਾਈ ਡੱਲ ਸਿੰਘ ਆ ਤੇ ਔਰ ਵੀ ਕੁਛ ਬਰਾੜ ਜਿਹੜੇ ਹਨ ਉਹ ਆਏ ਹਨ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ। ਸਤਿਗੁਰੂ ਪਾਤਸ਼ਾਹ ਜੀ ਬੈਠੇ ਹੋਏ ਹਨ ਮੌਜਾਂ ਦੇ ਮਾਲਕ, ਮੌਜਾਂ ਦੇ ਵਿੱਚ ਆ ਕਰਕੇ ਸਾਧੂ ਬੋਲੇ ਸਹਿਜ ਸੁਭਾਏ, ਸਹਿਜ ਸੁਭਾਏ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ। ਮੇਰੇ ਪਾਤਸ਼ਾਹ ਜੀ ਨੇ ਕਿਹਾ ਭਾਈ ਡੱਲ ਸਿਆਂ, ਉਹ ਦੇਖ ਭਾਈ ਕਿੰਨੀ ਵਧੀਆ ਕਣਕ ਦੀ ਫਸਲ ਜਿਹੜੀ ਹੈ ਸਾਨੂੰ ਨਜ਼ਰ ਆ ਰਹੀ ਹੈ, ਪੂਰਾ ਇਲਾਕਾ ਜਿਹੜਾ ਕਣਕ ਦੀ ਫਸਲ ਦੇ ਨਾਲ ਭਰਪੂਰ ਹੋ ਰਿਹਾ ਹੈ, ਤੇ ਦੇਖ ਭਾਈ ਆ ਇਲਾਕੇ ਦੇ ਵਿੱਚ ਕਿੰਨਾ ਸੋਹਣਾ ਸੋਹਣਾ ਅੰਨ ਪੈਦਾ ਹੋ ਰਿਹਾ ਸਾਨੂੰ ਇਹ ਨਜ਼ਰ ਆ ਰਿਹਾ। ਇਹ ਸੁਣ ਕਰਕੇ ਭਾਈ ਡੱਲ ਸਿੰਘ ਨੇ ਕੀ ਕੀਤਾ, ਹੱਥ ਜੋੜਿਆ ਬਚਨ ਕੀਤਾ। ਮਹਾਰਾਜ ਨੂੰ ਕਹਿੰਦਾ ਨਹੀਂ ਸੱਚੇ ਪਾਤਸ਼ਾਹ ਜੀ, ਮਹਾਰਾਜ ਤੁਹਾਨੂੰ ਭੁਲੇਖਾ ਪੈ ਰਿਹਾ ਹੈ, ਇਹ ਕੋਈ ਅੱਖਾਂ ਦਾ

ਇਹ ਕਾਹੀ ਦਾ ਜੰਗਲ ਹੈ ਮਹਾਰਾਜ, ਹਰ ਪਾਸੇ ਸਰਕੰਡੇ ਕਾਹੀ ਇਹੀ ਇੱਥੇ ਹੁੰਦੀ ਹੈ। ਦੇ ਮਹਾਰਾਜ ਆ ਜੇ ਤੁਸੀਂ ਬੋਲਦੇ ਨਾ ਗੋ ਧੂਮ, ਮਤਲਬ ਕਿ ਕਣਕ ਸਾਨੂੰ ਨਜ਼ਰ ਆ ਰਹੀ ਹੈ, ਝੂਠਾ ਬਚਨ ਹੈ ਮਹਾਰਾਜ, ਇਹ ਕਣਕ ਨਹੀਂ ਹੈ। ਮਹਾਰਾਜੀ ਦੀ ਰਮਜ ਨੂੰ ਉਹ ਨਹੀਂ ਸਮਝ ਸਕਿਆ। ਮਹਾਰਾਜੀ ਕਹਿੰਦੇ ਕਿ ਕਣਕ ਪਾਈ, ਕਣਕ ਦੀ ਫਸਲ ਵਾੜੀ ਨਜ਼ਰ ਆ ਰਹੀ ਹੈ ਮਹਾਰਾਜ, ਅਗੰਮੀ ਰਸ ਦੇ ਵਿੱਚ ਪਿਆਰਿਓ ਵਰ ਦੇਣ ਵਾਲੇ ਸਨ, ਇਹਨਾਂ ਨੇ ਮੋੜ ਲਿਆ। ਇਹਨਾਂ ਨੇ ਕਿਹਾ ਨਹੀਂ ਮਹਾਰਾਜ, ਕਣਕ ਕਣਕ ਬੋਲਦੇ, ਕਿੱਥੇ ਕਣਕ ਹੈ ਮਹਾਰਾਜ, ਕਣਕ ਨਹੀਂ ਹੈ ਮਹਾਰਾਜ, ਇਹ ਤਾਂ ਸਰਕੰਡੇ ਨਾਲ ਕਾਹੀ ਦੇ ਬੂਟੇ ਹਨ। ਕਹਿੰਦੇ ਮਹਾਰਾਜ ਸਾਨੂੰ ਕਣਕ ਆਦਿਕ ਨਹੀਂ ਚਾਹੀਦੀ ਹੈ, ਆ ਜਵਾਰ ਮੋਠ ਆਦਿਕ ਬਾਜਰਾ ਮਿਲ ਗਿਆ, ਕਿਉਂਕਿ ਇਹ ਥਾਰ ਇਲਾਕੇ ਦੇ ਵਿੱਚ ਬਾਜਰਾ ਹੀ ਜ਼ਿਆਦਾ ਹੁੰਦਾ। ਕਹਿਣ ਲੱਗੇ ਮਹਾਰਾਜ ਅਸੀਂ ਬਾਜਰਾ ਖਾਣ ਵਾਲੇ, ਕਣਕ ਜਿਹੜਾ ਮਹਾਰਾਜ ਇੱਥੇ ਫਸਲ ਵੀ ਹੋਵੇ ਤਾਂ ਆਈ ਜਿਹੜਾ ਘੱਟ ਪਾਣੀ ਦੇ ਵਿੱਚ ਬਾਜਰਾ ਆਦਿਕ ਹੋ ਜਾਂਦਾ, ਮੋਠ ਆਦਿਕ ਹੋ ਜਾਂਦੀ। ਤੇ ਮਹਾਰਾਜ ਨੇ ਕਿਹਾ ਨਹੀਂ ਭਾਈ, ਇਹ ਇਲਾਕੇ ਦੇ ਵਿੱਚ ਬਹੁਤ ਜਿਹੜਾ ਅਸੀਂ ਤੁਹਾਨੂੰ ਵਚਨ ਕਰ ਰਹੇ ਹਾਂ, ਬੜਾ ਗੋਧੂਮ ਬਹੁਤ ਕਣਕ ਹੋਵੇਗੀ। ਫਿਰ ਪਿਆਰਿਓ ਦੇਖੋ ਮਹਾਰਾਜ ਜੀ ਦੇ ਵਚਨ ਨੂੰ, ਇਹ ਮਹਾਰਾਜ ਜੀ ਦੀਆਂ ਇਹ ਰਮਜਾਂ ਜਿਹੜੀਆਂ ਇਹ ਨਹੀਂ ਸਮਝ ਸਕਿਆ, ਕਿਉਂਕਿ ਮਹਾਰਾਜ ਜੀ ਦੇ ਚੋਜ ਪਿਆਰਿਓ ਬੜੇ ਨਿਆਰੇ ਹੁੰਦੇ ਹਨ। ਮਹਾਰਾਜ ਜੀ ਦੇ ਬਚਨ ਬਚਨ ਦੇ ਉੱਤੇ ਪਿਆਰਿਓ ਕੋਈ ਕਰਾਮਾਤ ਵਰਤਦੀ ਹੈ। ਜਦੋਂ ਪਾਤਸ਼ਾਹ ਜੀ ਨੇ ਬਚਨ ਕੀਤਾ ਤੇ ਦੁਬਾਰਾ ਇਹਨੇ ਭਾਈ ਡਾਲ ਸਿੰਘ ਨੇ ਕਿਹਾ, ਮਹਾਰਾਜ ਜੇ ਸਾਡੇ ਇਲਾਕੇ ਦੇ ਵਿੱਚ ਵਧੀਆ ਫਸਲ ਵਾੜੀ ਕਣਕ ਹੋਵੇਗੀ ਤਾਂ ਤੇ ਇਹ ਤੁਰਤ ਬੇਈਮਾਨ ਬੰਦੇ, ਇਹਨਾਂ ਨੇ ਤੁਰੰਤ ਸਤਿਗੁਰੂ ਮਹਾਰਾਜ ਸਾਡੇ ਉੱਤੇ ਹਮਲਾ ਕਰਨਾ।

ਕਰਕੇ ਕੋਈ ਇਹਦੇ ਸਾਡੇ ਵੱਲ ਝਾਂਕ ਨਹੀਂ ਰੱਖਦਾ। ਸੱਚ ਇਹ ਬਚਨ ਪਿਆਰਿਓ ਹੈ ਸੱਚਾ, ਲੇਕਿਨ ਆਪ ਜੀ ਦੇਖੋ ਜਿਨ੍ਹਾਂ ਇਲਾਕਿਆਂ ਦੇ ਵਿੱਚ ਲੋਕ ਕੰਗਾਲ ਹੁੰਦੇ, ਕੁਛ ਵੀ ਨਹੀਂ ਹੁੰਦਾ, ਮਰੂ ਅਸਥਾਨ ਹੁੰਦਾ, ਕੁਛ ਵੀ ਨਹੀਂ ਹੁੰਦਾ, ਕੋਈ ਵੀ ਬੰਦਾ ਉਹਨੂੰ ਬੋਲੋ ਵੀ ਭਾਈ ਆ ਇੱਥੇ ਆ ਤੈਨੂੰ 1000 ਕਿੱਲਾ ਜ਼ਮੀਨ ਦੇ ਦੇਵਾਂਗੇ, ਉਹ ਹੱਥ ਜੋੜਦਾ ਨਹੀਂ, ਭਾਈ 1000 ਨਹੀਂ ਮੈਨੂੰ, 2000 ਵੀ ਦਿਓ ਮੈਨੂੰ ਨਹੀਂ ਚਾਹੀਦਾ। ਫੁਕੜ ਦੇ ਵਿੱਚ ਵੀ ਦਿਓ ਕਹਿੰਦਾ ਨਹੀਂ ਚਾਹੀਦਾ, ਲੈ ਕੇ ਮੈਂ ਕੀ ਕਰਾਂ, ਇੱਥੇ ਤਾਂ ਹੁੰਦਾ ਕੱਖ ਨਹੀਂ। ਲੇਕਿਨ ਜਿੱਥੇ ਵਧੀਆ ਫਸਲਵਾੜੀ ਹੁੰਦੀ ਹੈ ਪਿਆਰਿਓ, ਉਹ ਇਲਾਕੇ ਆਪਾਂ ਲੋਕੀ ਰਾਜੇ ਜਿਹੜੇ ਜਾ ਜਾ ਕਰਕੇ ਦੱਬਦੇ ਹਨ, ਮੱਲ ਲੈਂਦੇ ਹਨ, ਉਹਨਾਂ ਦੇ ਉੱਤੇ ਹਮਲੇ ਕਰਦੇ ਹਨ। ਤੇ ਅੱਜ ਵੀ ਆਪ ਜੀ ਦੇਖੋ ਪਿਆਰਿਓ ਆ ਇੰਟਰਨੈਸ਼ਨਲ ਰੂਪ ਦੇ ਵਿੱਚ ਆਹੀ ਆਪਾਂ ਅੱਜ ਦੇ ਰੂਪ ਜ਼ਮਾਨੇ ਦੇ ਵਿੱਚ ਵੇਖਦੇ ਨਾ, ਜਿਹਨਾਂ ਧਰਤੀਆਂ ਦੇ ਵਿੱਚ ਪਿਆਰਿਓ ਬਹੁਤ ਜ਼ਿਆਦਾ ਤੇਲ ਨਿਕਲਦਾ, ਪਹਿਲੇ ਉਹੀ ਧਰਤੀਆਂ ਦੇ ਵਿੱਚ ਤੇਲ ਨਹੀਂ ਨਿਕਲਦਾ, ਕੋਈ ਉਹਨਾਂ ਦੇ ਵੱਲ ਝਾਂਕ ਵੀ ਨਹੀਂ ਰੱਖਦਾ ਸੀ, ਕੋਈ ਉਹਨਾਂ ਦੇ ਵੱਲ ਵੇਖਦਾ ਨਹੀਂ ਸੀ, ਅਰਬ ਦੇ ਵੱਲ ਕਿਹੜਾ ਜਾਂਦਾ ਸੀ, ਬੜੇ ਕੰਗਾਲ ਜੇ ਲੋਕ ਹੁੰਦੇ ਸਨ, ਕੁਛ ਵੀ ਨਹੀਂ ਹੁੰਦਾ ਸੀ, ਬੜੀ ਗਰੀਬੀ ਜੀ ਹਾਲਾਤ ਹੁੰਦੀ ਸੀ। ਲੇਕਿਨ ਜਦੋਂ ਪਿਆਰਿਓ ਉੱਥੇ ਇਲਾਕਿਆਂ ਦੇ ਵਿੱਚ ਤੇਲ ਨਿਕਲਣਾ ਸ਼ੁਰੂ ਹੋ ਗਿਆ, ਖਣਿਜ ਪਦਾਰਥ ਨਿਕਲਣੇ ਸ਼ੁਰੂ ਹੋ ਗਏ, ਫਿਰ ਵੱਡੀਆਂ ਵੱਡੀਆਂ ਮਾਂ ਸ਼ਕਤੀਆਂ ਉਹਨਾਂ ਦੀ ਨਿਗਾਹ ਪੈ ਗਈ, ਅੱਜ ਉਹ ਲੋਕ ਉਹਨਾਂ ਨੂੰ ਜੀਣ ਨਹੀਂ ਦਿੰਦੇ, ਕੋਈ ਆਹ ਹਮਲਾ ਕਰ ਜਾਂਦਾ, ਕੋਈ ਦੂਜਾ ਕਰ ਜਾਂਦਾ, ਕਾਹਦੇ ਲਈ, ਇਹ ਸਭ ਪਿਆਰਿਓ ਉਹ ਲੁੱਟਣਾ ਚਾਹੁੰਦੇ ਹਨ। ਚੰਗਾ ਇਲਾਕਾ ਆਬਾਦ ਇਲਾਕੇ ਨੂੰ ਹਰ ਕੋਈ ਬੰਦਾ ਜਿਹੜਾ ਲੁੱਟਣਾ ਚਾਹੁੰਦਾ, ਬਰਬਾਦ ਇਲਾਕਾ ਜਿਹੜਾ ਕੋਈ ਬੰਦੇ ਨੂੰ ਬੋਲੋ ਵੀ ਜਾ ਪਾਈ ਉਹਨੂੰ ਲੁੱਟ ਉੱਥੇ ਜਾ, ਉਹਨੇ ਕਹਿਣਾ ਉਹਨੂੰ ਕੀ ਲੁੱਟਣਾ, ਉੱਥੇ ਜਾਵਾਂਗਾ ਮੈਂ ਵੀ ਲੁੱਟਿਆ ਜਾਵਾਂਗਾ। ਤਾਂ ਹੀ ਤਾਂ ਪਿਆਰਿਓ ਆ ਇਲਾਕਾ ਜਿਹੜਾ ਜੰਗਲ ਦਾ ਇਲਾਕਾ, ਇਹ ਮਰੂਸਥਾਨ ਥਾਰ ਦਾ ਇਲਾਕਾ, ਤਾਂ ਹੀ ਤਾਂ ਬਚਿਆ ਰਿਹਾ ਤੁਰਕਾਂ ਤੋਂ, ਕਿਉਂਕਿ ਕੁਛ ਵੀ ਨਹੀਂ ਹੁੰਦਾ ਸੀ। ਇਹਨਾਂ ਨੇ ਕਿਹਾ ਮਹਾਰਾਜ ਇੱਥੇ ਵਧੀਆ ਫਸਲਵਾੜੀ ਹੋਏਗੀ, ਤੁਰਕਾਂ ਨੇ ਇੱਥੇ ਪੈਰ ਜਮਾ ਲੈਣੇ, ਇਹਨਾਂ ਨੇ ਸਾਨੂੰ ਗੁਲਾਮ ਬਣਾ ਲੈਣਾ। ਸੁਣ ਕਰਕੇ ਸਤਿਗੁਰੂ ਮਹਾਰਾਜ ਜੀ ਮੁਸਕਰਾਏ ਹਨ, ਤੇ ਮਹਾਰਾਜ ਜੀ ਨੇ ਵੇਖਿਆ ਕਿ ਭਾਈ ਇਹਨਾਂ ਨੂੰ ਇਹ ਸਾਡੀ ਰਮਜ ਨੂੰ ਸਮਝਦੇ ਹੀ ਨਹੀਂ ਹਨ। ਮਹਾਰਾਜ ਨੂੰ ਵੇਖਿਆ, ਵਿਚਾਰ ਕੀਤੀ, ਇਹਨਾਂ ਨੂੰ ਇਹ ਨਹੀਂ ਪਤਾ ਕਿ ਭਾਈ ਤੁਰਕਾਂ ਦਾ ਰਾਜ ਹੁਣ ਭਾਈ ਅੰਤਮ ਚਰਨ ਦੇ ਵਿੱਚ, ਇਹਨਾਂ ਦਾ ਰਾਜ ਸਮਾਪਤੀ ਦੇ ਵੱਲ ਜਾ ਰਿਹਾ, ਇਹਨਾਂ ਦਾ ਰਾਜ ਖਤਮ ਹੋਣਾ ਹੈ, ਲੇਕਿਨ ਇਹਨਾਂ ਨੂੰ ਚਾਹੀਦਾ ਸਾਡਾ ਬਚਨ ਮੰਨ ਲੈਂਦੇ, ਸਤ ਬਚਨ ਮਹਾਰਾਜ ਤੁਹਾਡੀ ਕਿਰਪਾ ਨਾਲ ਹੋਵੇਗਾ, ਕਿਰਪਾ ਕਰੋ, ਕੋਈ ਤੁਰਕਾਂ ਦੀ ਝਾਕ ਵੀ ਨਹੀਂ ਹੋਣੀ ਚਾਹੀਦੀ, ਉਹ ਵੀ ਮਹਾਰਾਜ ਨੇ ਬਚਨ ਕਰ ਦੇਣਾ। ਲੇਕਿਨ ਪਿਆਰਿਓ ਇਹਨਾਂ ਨੇ ਬਾਰ ਬਾਰ ਮਹਾਰਾਜ ਜੀ ਵਰ ਦਿੰਦੇ, ਇਹਨਾਂ ਨੇ ਬਚਨ ਮੋੜ ਦਿੱਤਾ। ਉਹ ਤੋਂ ਬਾਅਦ ਕੁਛ ਦਿਨ ਜਦੋਂ ਔਰ ਬਤੀਤ ਹੋ ਗਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉੱਚੇ ਅਸਥਾਨ ਦੇ ਉੱਤੇ ਬੈਠੇ ਹੋਏ ਹਨ, ਉਹ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਦੇ ਕੋਲ ਭਾਈ ਡਲ ਸਿੰਘ ਆਦਿਕ ਔਰ ਵੀ ਸੰਗਤਾਂ ਜਿਹੜੀਆਂ ਬੈਠੀਆਂ ਹੋਈਆਂ, ਤੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਉਹਨਾਂ ਦੇ ਵੱਲ ਵੇਖਣਾ ਕੀਤਾ, ਤੇ ਸਤਿਗੁਰੂ ਮਹਾਰਾਜ ਫਿਰ ਪਿਆਰਿਓ ਵਰ ਦੇਣਾ ਚਾਹੁੰਦੇ, ਮੌਜਾਂ ਦੇ ਘਰ ਵਿੱਚ ਆ ਕਰਕੇ ਕਹਿਣ ਲੱਗੇ, ਓ ਹੋ ਹੋ ਭਾਈ ਡਲ ਸਿੰਘ ਆ ਕਿਹੋ ਜਿਹਾ ਕਿੰਨਾ ਸੋਹਣਾ ਸਾਨੂੰ ਨਜ਼ਾਰਾ ਨਜ਼ਰ ਆ ਰਿਹਾ ਹੈ। ਮਹਾਰਾਜ ਨੇ ਕਿਹਾ ਕਿੰਨੀ ਜ਼ਿਆਦੀ ਕਮਾਦ ਦੀ ਖੇਤੀ ਜਿਹੜੀ ਹੈ, ਗੰਨਾ ਜਿਹੜਾ ਖੜੋਤਾ ਹੋਇਆ, ਭਾਵ ਕਿ ਹਰ ਪਾਸੇ ਗੰਨਾ ਹੀ ਗੰਨਾ, ਕਮਾਦ ਹੀ ਕਮਾਦ ਨਜ਼ਰ ਆਉਂਦੀ ਹੈ, ਤੇ ਆ ਗੰਨਾ ਜਿੱਥੇ ਆ ਜਾਂਦਾ, ਜਿੱਥੇ ਕਮਾਦ ਆ ਜਾਂਦੀ, ਕਮਾਦ ਤੋਂ ਬਾਅਦ ਹੀ ਪਿਆਰਿਓ ਸਾਰਾ ਮਿਸ਼ਟਾਨ ਹੀ ਜਿਹੜਾ ਇਹਦੇ ਨਾਲ ਹੀ ਬਣਦਾ, ਗੁੜ ਹੋ ਗਿਆ, ਸ਼ੱਕਰ ਹੋ ਗਿਆ, ਇਹ ਤੋਂ ਬਾਅਦ ਹੀ ਇਹਦੇ ਨਾਲ ਆਪਾਂ ਤਰ੍ਹਾਂ ਤਰ੍ਹਾਂ ਦੀਆਂ ਮਿਠਾਈਆਂ ਬਣਾਉਂਦੇ ਹਾਂ। ਮਹਾਰਾਜ ਜੀ ਨੇ ਕਿਹਾ ਕਿ ਦੇਖੋ ਭਾਈ ਤੁਹਾਡੇ ਭਾਗ ਜਾਗਰਤ ਹੋ ਗਏ, ਮੈਨੂੰ ਤਾਂ ਕਮਾਦ ਹੀ ਕਮਾਦ ਨਜ਼ਰ ਆ ਰਿਹਾ, ਇਹੋ ਜਿਹੀ ਕਿਰਪਾ ਹੋਵੇਗੀ, ਬੜਾ ਕਮਾਦ ਹੋਵੇਗਾ, ਤੁਹਾਡੇ ਭਾਗ ਜਾਗਰਤ ਹੋ ਜਾਣਗੇ, ਤੁਹਾਨੂੰ ਸੁਸਵਾਦੂ ਵਧੀਆ ਤੋਂ ਵਧੀਆ ਭੋਜਨ, ਗੁੜ, ਸ਼ੱਕਰ ਆਦਿਕ ਪ੍ਰਾਪਤ ਹੋਵੇਗੀ। ਉਸ ਵੇਲੇ ਪਿਆਰਿਓ ਜੋ ਨਾਲ ਬਿਰਾੜ ਬੈਠੇ ਹੋਏ ਉਹਨਾਂ ਨੇ ਆਪਣਾ ਮੱਥਾ ਲਾ ਲਿਆ, ਕਹਿਣ ਲੱਗੇ ਸਤਿਗੁਰੂ ਮਹਾਰਾਜ ਤੁਹਾਡੇ ਨਿਗਾਹ ਦਾ ਭੁਲੇਖਾ ਲੱਗਿਆ ਹੋਇਆ ਹੈ, ਪਤਾ ਨਹੀਂ ਕੀ ਆਪ ਜੀ ਨੇ ਛੱਕਿਆ ਹੋਵੇਗਾ, ਮਹਾਰਾਜ ਇਹ ਕਮਾਦ ਨਹੀਂ ਹੈ, ਇਹ ਸਤਿਗੁਰੂ ਮਹਾਰਾਜ ਇਹਨੂੰ ਨਾ ਜੰਗਲੀ ਘਾਸ ਬੋਲਦੇ, ਇਹਨੂੰ ਹਾਥੀ ਘਾਸ ਪਿਆਰਿਓ ਕਿਹਾ ਜਾਂਦਾ, ਖਾਸ ਕਰਕੇ ਆ ਹਾਥੀ ਘਾਸ ਤਾਂ ਕਰਕੇ ਬੋਲਦੇ, ਜਿਸ ਤਰ੍ਹਾਂ ਕਮਾਦ ਹੁੰਦੀ ਨਾ ਪਿਆਰਿਓ, ਦੂਰੋਂ ਜਦੋਂ ਦੇਖੋ ਅੱਜ ਵੀ
ਤੇ ਇਹ ਦੂਰੋਂ ਤੁਹਾਨੂੰ ਕਮਾਦ ਵਰਗਾ ਗੰਨੇ ਵਰਗਾ ਨਜ਼ਰ ਆਵੇਗਾ। ਇੰਨਾ ਵੱਡਾ ਥੋੜਾ ਕਮਾਦ ਵੱਧ ਜਾਂਦਾ, ਕਹਿੰਦੇ ਹਾਥੀ ਵੀ ਇਹਦੇ ਵਿੱਚ ਵੜ ਜਾਵੇ ਤੇ ਉਹ ਹਾਥੀ ਵੀ ਨਜ਼ਰ ਨਹੀਂ ਆਉਂਦਾ, ਜਾਂਗਲੀ ਜਾਨਵਰ ਇਹਦੇ ਵਿੱਚ ਵੜਦੇ ਵੜ ਕੇ ਰਹਿੰਦੇ ਹਨ। ਇਹ ਕਹਿਣ ਲੱਗਾ ਸਤਿਗੁਰੂ ਮਹਾਰਾਜ, ਇਹ ਲੰਬਾ ਤ੍ਰਿਣ ਹੈ, ਹਾਥੀ ਘਾਸ ਆਦਿਕ ਉਹ ਹੈ, ਤੁਹਾਨੂੰ ਭੁਲੇਖਾ ਪੈ ਗਿਆ ਮਹਾਰਾਜ। ਉਹ ਹਾਥੀ ਘਾਸ ਉਹ ਲੰਬਾ ਤ੍ਰਿਣ ਨੂੰ ਵੇਖ ਕਰਕੇ ਐਵੇਂ ਬੋਲੀ ਜਾਂਦੇ, ਕਮਾਦ ਹੈ, ਕਮਾਦ ਹੈ, ਕਮਾਦ ਹੈ। ਤੇ ਫਿਰ ਮਹਾਰਾਜ ਨੇ ਕਿਹਾ, ਨਹੀਂ ਭਾਈ, ਇਹ ਨਜ਼ਰ ਆ ਰਿਹਾ, ਤੁਹਾਨੂੰ ਇਹ ਦਾਤਾਂ ਅਸੀਂ ਦੇਣਾ ਚਾਹੁੰਦੇ ਹਾਂ। ਯਾਦ ਰੱਖੋ, ਇਹ ਜੋ ਅਸੀਂ ਵਚਨ ਕੀਤਾ ਨਾ, ਇਹ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਇਹਨਾਂ ਇਲਾਕਿਆਂ ਦੇ ਵਿੱਚ ਕਮਾਦ ਦੀ ਖੇਤੀ ਹੋਵੇਗੀ, ਕਣਕ ਦੀ ਫਸਲ ਬਾੜੀ ਹੋਵੇਗੀ, ਤਰ੍ਹਾਂ ਤਰ੍ਹਾਂ ਦੇ ਜਿਹੜੇ ਹਨ ਬਗੀਚੇ ਸਬਜ਼ ਬਹਾਰ ਵਾਲੇ ਉਹ ਇੱਥੇ ਲੱਗਣਗੇ। ਇਹ ਅਸੀਂ ਤੁਹਾਨੂੰ ਬਖਸ਼ਿਸ਼ਾਂ ਦੇਣਾ ਚਾਹੁੰਦੇ ਹਾਂ। ਤੇ ਇਹਨਾਂ ਨੇ ਕਹਿ ਦਿੱਤਾ, ਨਹੀਂ ਮਹਾਰਾਜ, ਇਹ ਸਾਨੂੰ ਨਹੀਂ ਚਾਹੀਦਾ। ਮਹਾਰਾਜ, ਅਸੀਂ ਤਾਂ ਦਾਲ ਮੋਠ ਬਾਜਰਾ ਆਦਿ ਖਾਣ ਵਾਲੇ ਹਾਂ, ਉਹੀ ਮਹਾਰਾਜ ਸਾਡੇ ਲਈ ਉਹੀ ਅੰਨ

ਇੱਥੇ ਵੀ ਆ ਕੇ ਤੇ ਮਹਾਰਾਜ ਇਹ ਵੀ ਸਾਡਾ ਰਾਜ ਸਾਡਾ ਚੱਲ ਜਾਵੇਗਾ ਤੇ ਇਹਨਾਂ ਨੇ ਆ ਕਰਕੇ ਇਹ ਜ਼ਮੀਨਾਂ ਨੂੰ ਮੱਲ ਲੈਣਾ ਕਬਜ਼ੇ ਕਰ ਲੈਣੇ ਕਬਜ਼ੇ ਕਰਕੇ ਨਾ ਅੱਜ ਸਾਡਾ ਰਾਜ ਚੱਲਦਾ ਹੈ ਅੱਜ ਅਸੀਂ ਇਹ ਇਲਾਕੇ ਦੇ ਰਾਜੇ ਅਖਵਾਉਂਦੇ ਹਾਂ ਜੇ ਇਹ ਇਲਾਕਾ ਜਿਹੜਾ ਵਧੀਆ ਆਬਾਦ ਹੋ ਗਿਆ ਵਧੀਆ ਫਸਲ ਵਾੜੀਆਂ ਹੋ ਗਈਆਂ ਤੇ ਇਹਨਾਂ ਤੁਰਕਾਂ ਨੇ ਆ ਕਰਕੇ ਜੋ ਦਾਸ ਨੇ ਬੇਨਤੀ ਕੀਤੀ ਨਾ ਪਿਆਰਿਓ ਤੁਸੀਂ ਖੁਦ ਵਿਚਾਰ ਕਰੋ ਜੋ ਐਵੇਂ ਨਾ ਜਿੱਥੇ ਕੁਛ ਵੀ ਨਹੀਂ ਹੁੰਦਾ ਸਰਕੰਡੇ ਹੁੰਦੇ ਮਰੂ ਅਸਥਾਨ ਜਿੱਥੇ ਹੁੰਦਾ ਨਿਕੰਮੀ ਜ਼ਮੀਨ ਹੋਵੇ ਕਲਰੀ ਜ਼ਮੀਨ ਕਿਸੇ ਬੰਦੇ ਨੂੰ ਗਿਫਟ ਕਰੋ ਬੋਲੋ ਕਿ ਭਾਈ ਲੈ ਆ ਤੂੰ ਮੰਗਦਾ ਨਾ ਤੂੰ ਕਹਿੰਦਾ ਕਿ ਇਹ ਇਲਾਕੇ ਦੇ ਵਿੱਚ 50 ਲੱਖ ਦਾ ਕਿੱਲਾ ਲੈਣਾ 1 ਕਰੋੜ ਦਾ ਕਿੱਲਾ ਲੈਣਾ ਛੱਡ ਭਾਈ ਉੱਥੇ ਆ ਜਾ ਤੈਨੂੰ 1000 ਕਿੱਲਾ ਜ਼ਮੀਨ ਦਵਾਂਗੇ ਉਹ ਵੀ ਮੁਫ਼ਤ ਉਹਨੇ ਕਹਿਣਾ ਨਹੀਂ ਭਾਈ ਤੂੰ ਆਪਣੀ ਜ਼ਮੀਨ ਆਪਣੇ ਕੋਲ ਰੱਖ ਲੈ ਕੇ ਕੀ ਕਰਾਂਗਾ ਉੱਥੇ ਹੋਣਾ ਕੱਖ ਵੀ ਨਹੀਂ ਹੈ ਸੋ ਇਸ ਤਰ੍ਹਾਂ ਸਾਧ ਸੰਗਤ ਜੀ ਆ ਇਲਾਕਾ ਜਿਹੜਾ ਸੀ ਇਹ ਬੀਆਬਾਨ ਬੰਜਰ ਜਿਹਨੂੰ ਆਪਾਂ ਕਹਿ ਸਕਦੇ ਹਾਂ ਕੋਈ ਜ਼ਿਆਦੀ ਫਸਲ ਵਾੜੀ ਨਹੀਂ ਹੁੰਦੀ ਤਾਂ ਕਰਕੇ ਇਹ ਤੁਰਕਾਂ ਦਾ ਇੱਥੇ ਰਾਜ ਨਹੀਂ ਗਿਆ ਇਹਨਾਂ ਨੇ ਕਿਹਾ ਮਹਾਰਾਜ ਇੱਥੇ ਵਧੀਆ ਫਸਲ ਵਾੜੀ ਹੋਵੇਗੀ ਵਧੀਆ ਇੱਥੇ ਅੰਨ ਪਾਣੀ ਪੈਦਾ ਹੋਵੇਗਾ ਤੁਰਕਾਂ ਨੇ ਇੱਥੇ ਵੀ ਆ ਜਾਣਾ ਇਹਨਾਂ ਨੇ ਸਾਨੂੰ ਮਾਰ ਕੁੱਟ ਕੇ ਲੁੱਟ ਲੈਣਾ ਅੱਜ ਰਾਜ ਅਸੀਂ ਕਰਦੇ ਹਾਂ ਸਾਨੂੰ ਗੁਲਾਮ ਬਣਾ ਕੇ ਰੱਖਣਾ ਮਹਾਰਾਜ ਸਾਨੂੰ ਇਹ ਰਾਜ ਪਾਠ ਨਹੀਂ ਚਾਹੀਦਾ ਇਹ ਵਧੀਆ ਫਸਲ ਵਾੜੀ ਨਹੀਂ ਚਾਹੀਦੀ ਹੈ ਮਹਾਰਾਜ ਸਾਨੂੰ ਤਾਂ ਉਹੀ ਦਾਲ ਮੋਠ ਬਾਜਰਾ ਉਹੀ ਮਿਲ ਗਿਆ ਆਹੀ ਸਾਡੇ ਲਈ ਬਹੁਤ ਹੈ ਇਸ ਤਰ੍ਹਾਂ ਮਹਾਰਾਜ ਜੀ ਦਾ ਇਹਨਾਂ ਨੇ ਦੂਜੀ ਤੀਜੀ ਵਾਰੀ ਬਚਨ ਜਿਹੜਾ ਮੋੜਨਾ ਕੀਤਾ ਫਿਰ ਵੀ ਸਤਿਗੁਰੂ ਮਹਾਰਾਜ ਜੀ ਨੇ ਜੋ ਬਚਨ ਕੀਤਾ ਜੋ ਅੱਜ ਵੀ ਪਿਆਰਿਓ ਇਹ ਮਹਾਰਾਜ ਜੀ ਦੇ ਬਚਨਾਂ ਕਰਕੇ ਜੋ ਗੁਰੂ ਕਾ ਮਾਲਵਾ ਜਿਹੜਾ ਮਾਲੋ ਮਾਲ ਹੋ ਰਿਹਾ ਉਹ ਇਤਿਹਾਸ ਆਉਣ ਵਾਲੇ ਅਗਲੇ ਜ਼ਮਾਨਾ ਵਿੱਚ ਸਰਵਣ ਕਰਨਾ ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ ਮਾਫ਼ੀ ਬਖਸ਼ਣੀ ਅੱਗੇ ਤੋਂ ਸੁਮਤ ਆਓ ਸਾਰੇ ਗਾਜ ਵੱਜ ਕਰਕੇ ਫਤਿਹ ਬੁਲਾਈਏ।

0: ਸਿੰਘ ਜੀ।
1: ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲਨਗੜ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਉ, ਮਾਫ਼ੀ ਬਖਸ਼ਣੀਆਂ ਗਏ ਤੋਂ ਸਮਾਤਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਦੀਆਂ, ਜੋ ਜੀ ਆਪ ਜੀ ਕੇ ਦੁਆਰੇ ਆਵੇ

ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਪੜਦਿਆਂ ਹੋਇਆਂ ਕੀਰਤਨ ਦਾ ਸਤਿਕਾਰ ਕਰਦਾ ਹਾਂ। ਗੁਰੂ ਰੂਪ ਸਾਧ ਸੰਗਤ ਜੀ ਵੱਲੋਂ ਕੀਰਤਨ ਸ਼ਬਦ ਭੇਟ ਬੇਅੰਤ ਮਾਇਆ ਹਾਜ਼ਰ ਹੋਈ ਹੈ। ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਨੀਆਂ ਗੁਰੂ ਰੂਪ ਸਾਧ ਸੰਗਤ ਜੀ ਦੀਆਂ ਆਸਾ ਮਨਸਾ ਸੰਪੂਰਨ ਕਰਨੀਆਂ, ਯਾਤਰਾ ਸਫਲੀ ਕਰਨੀ, ਹਰ ਮੈਦਾਨ ਫਤਿਹ ਰੱਖਣਾ, ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ। ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ, ਮੁਖਿਓ ਜਲ ਸਦਾ ਸੁਖੀ, ਨਾਨਕ ਸਿਮਰਤੇ ਗ੍ਰਾਮ ਕਲੀ ਮਹਲਾ ਤੀਜਾ ਆਨੰਦ ਓਮਕਾਰ ਸਤਿਗੁਰ ਪ੍ਰਸਾਦਿ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨ ਜਾਣੈ ਤੇਰਾ ਕੀਤਾ, ਕੇ ਵੱਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੀ ਕਨੈ ਨ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ

ਸਾਚਾ ਨਾਉ। ਸਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ।

ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰਖਾ ਬਿਨਾਉ ਕਰੋ ਗੁਰਪਾਸ ਹਮ ਕੀ ਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਾ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ

ਸਭ ਧਿਆਵਹਿ ਤੁਦ ਜੀ ਹਰ ਸੱਚੇ ਸਿਰਜਨਹਾਰਾ, ਸਭ ਜੀਤ ਮਾਰੇ ਜੀ ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤਹ ਜੀ ਸਭ ਦੁੱਖ ਵਿਸਾਰਨਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘੜ ਘੜ ਅੰਤਰ ਸਰਵ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ।

ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ

ਪਾਏ ਰਹਾ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਧਾ ਮਨਮੁਖ ਗਵਾਇਆ, ਤੁਦ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਅਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰ ਵਰੜੈ ਭੈਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ। ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹ ਡੂਬੀ ਅਲੇ ਮਨ।

ਵਿਸਰੀਆ ਆਸਾ ਮਹੱਲਾ ਪੰਜਵਾਂ ਭਈ ਪਰਾਪਤ ਮਾਨਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਔਰ ਕਾਜ ਤੇਰੇ ਕਿਤੈ ਨਕਾਮ ਮਲ ਸਾਧ ਸੰਗਤ ਭਜ ਕੇਵਲ ਨਾਮ ਸ਼ਰਨ ਜਾਮ ਲਾਗ ਭਉ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ, ਬਹਰ ਅਸਰ ਕਾ ਕਾਟ ਸਮਾਥਾ, ਸ਼੍ਰੀ ਅਸਕੇਤ ਜਗਤ ਕੇ ਨਾਥਾ, ਦੁਤਿਬਾਨ ਸੌ ਦਵਰ ਕਰ ਕਾਟ ਦਿਓ ਅਸਧੁਜ ਨਰ ਨਾਹਰ, ਪੁਨਰਾ ਛਸਕਾ ਕਾਟਾ ਸੀਸਾ, ਸ਼੍ਰੀ ਅਸਕੇਤ ਜਗਤ ਕੇ ਈਸਾ, ਓਪਨ ਬ੍ਰਿਸ਼ਟ ਗਗਨ ਤੇ ਭਈ, ਸਭੈਨ ਆਨ ਵਧਾਈ ਦਈ ਧਨ।

ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ ਜੋ ਨਿਜ ਪ੍ਰਮੋ ਸੋ ਕਹਿ ਹਾਂ ਜਗ ਮਾਹੇ। ਜੋ ਤਹਿ ਪ੍ਰਭ ਕੋ ਧਿਆਈ ਹੈ ਅੰਤ ਸੁਰਗ ਕੋ ਜਾਹੇ ਦੋਹਰਾ। ਹਰ ਹਰ ਜਿੰਦੁਈ ਏਕ ਹੈ ਬਿਬਚਾਰ ਕਿਛੁ ਨਾਹੇ। ਜਲ ਤੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਈਆ ਛਤਰੀ ਕੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੋ ਅਧਾਰੋ, ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰ ਧਾਰੋ, ਤਮ ਸੰਸਾਰ ਚਰਣ ਲਗ ਤਰੀਏ ਸਭਨਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ ਉਥੈ ਤੇਰੇ ਰੱਖ ਅਗਨੀ ਉਧਰ ਮਾਹੇ। ਸੁਣ ਕੈ ਜਮ ਕੇ ਦੂਤ ਨਾਏ ਤੇਰੈ ਛੱਡ ਜਾਹੇ। ਭਉ ਜਲ ਬਖਮ ਅਸਗਾਹੋ ਗੁਰ ਸ਼ਬਦੀ ਪਾਰ ਪਾਹੇ। ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ। ਕਲ

ਸ੍ਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਵ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਵ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮਹਿ ਉੱਤਮ ਕਾਢੀਐ ਵਿਰਲੇ ਕੇ ਮਹਲਾ ਪੰਜਵਾਂ ਰੱਖੇ ਰੱਖਣ ਹਾਰ

ਸ਼੍ਰੀ ਵਾਹਿਗੁਰੂ ਜੀ ਅਰਦਾਸ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਾਉ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆ ਵੇਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਜੀ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋ ਜ਼ਾਹਰਾ ਜ਼ੋਰ ਹਾਜ਼ਰਾ ਜ਼ੋਰ ਸਰਬ ਕਲਾ ਭਰਪੂਰ ਸਭ ਥਾਈ ਹੋਏ ਸਹਾਇ ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ ਸਾਹਿਬ ਜੁਝਾਰ ਸਿੰਘ ਜੀ ਸਾਹਿਬ ਜ਼ੋਰਾਵਰ ਸਿੰਘ ਜੀ ਸਾਹਿਬ ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸਰਬ ਸ਼ਹੀਦੋ ਮਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੈ ਅੱਗੇ ਨਾਨਕਾ ਖਲੈ ਕੀਚੈ ਅਰਦਾਸ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰਿਛਿਆ ਰਿਆਇਤ ਬਿਰਧ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕਾ ਮਨ ਨੀਵਾ ਮਤ ਉੱਚੀ ਮਤ ਪਤਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਤੇਗ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਕੋ ਨਾਮ ਦਾਨ ਸਖੀ ਦਾਨ ਗੁਰਮਤ ਦਾਨ ਬੁੱਧ ਵਿਵੇਕ ਰਹਿਤ ਰਿਛਾ ਦਾਨ ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਦਾਰ ਮੇਲੇ ਬੋਲੋ ਜੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਸੰਤੋਖਸਰ ਜੀ ਵਿਵੇਕਸਰ ਜੀ ਰਾਮਸਰ ਜੀ ਕੌਲਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖਡੂਰ ਜੀ ਗੁਰੂ ਕੀ ਬੌਲੀ ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਦਾਰ ਮੇਲੇ ਬੋਲੋ ਜੀ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪੌਂਟੇ ਜੀ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਦਾਰ ਮਿਲ ਬੋਲੋ ਜੀ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਿਲਗਨ ਜੀ ਜੀ ਨਾਨਕ ਜੀਰਾ ਜੀ ਸ਼ਿਕਾਰਘਾਟ ਜੀ ਹੀਰਾਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਸ਼੍ਰੀ ਗੰਗਾ ਜੀ ਗੋਦਾਵਰੀ ਜੀ ਕੇ ਇਸ਼ਨਾਨ ਦਰਸ਼ਨ ਦਦਾਰ ਮੇਲੇ ਵੱਲੋ ਜੀ ਸਰਬਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾਂ ਸੰਜੁਗਤ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਦਾਰ ਮੇਲੇ ਵੱਲੋ ਜੀ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਬੋਲੋ ਜੀ ਬੋਲੋ ਜੀ ਬੋਲੋ ਜੀ ਸ਼੍ਰੀ ਵਾਹਿਗੁਰੂ ਜੀ ਜੀ ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਧਰ ਰਹਿਰਾ ਸਾਹਿਬ ਜੀ ਕੀ ਅਰਦਾਸ ਅੱਖਰ ਵਾਧਾ ਘਾਟਾ ਭੂਲ ਚੁੱਕ ਮਾਫ਼ ਕਰਨਾ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨਾ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਬੰਦ ਹੋਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਕਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: bienvenida.
1: ¡Vale!
0: ¡Vega! ¡Alibaba Bula Sindina Insindida!
1: ¡Vale!

ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਪ੍ਰਤੀ ਬੇਨਤੀ ਹੈ, ਗੁਰਦੁਆਰਾ ਗੇਟ ਨੰਬਰ 5 ਤੋਂ ਬਾਹਰ ਜਾ ਕੇ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਹੈ ਜੀ, ਜਿੱਥੇ ਪਾਣੀ ਦੇ ਫਵਾਰੇ ਲਗਾਏ ਗਏ ਹਨ, ਜਿਨ੍ਹਾਂ ਪਾਣੀ ਦੇ ਫਵਾਰਿਆਂ ਤੇ ਲੇਜ਼ਰ ਲਾਈਟਾਂ ਰਾਹੀਂ 10 ਗੁਰੂ ਸਾਹਿਬਾਂ ਜੀ ਦਾ ਇਤਿਹਾਸ ਵਿਖਾਇਆ ਜਾਂਦਾ ਹੈ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਠੀਕ 8:15 ਤੇ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਵਿਖੇ ਪਹੁੰਚ ਕੇ ਗੁਰੂ ਸਾਹਿਬਾਨਾ ਜੀ ਦਾ ਇਤਿਹਾਸ ਵੇਖ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

वाहेगुरु वाहेगुरु। वाहेगुरु वाहेगुरु। वाहेगुरु।

ਪਾਉੜੀ ਨਾਨਕ ਜੋ ਭਾਈ ਕੇ ਲਿਖਣਾ ਵੈ ਤਰਮ ਬਹਾਲਿਆ ਉੱਤੇ ਸੱਚੀ ਸੱਜਣ ਬੜੇ ਚੁਣੁਕ ਕਟੇ ਜਮਾਲਿਆ ਤਾਂ ਨਾ ਪਹਿਨ ਕੁੜਿਆਰ ਮੋਹ ਕਾਲੇ ਦੁਜਗ ਝਾਲਿਆ ਤੇਰੇ ਨਰ ਤੇ ਸੱਜਣ ਕੇ ਹਾਰ ਕੇ ਸਿਟਕਣ ਵਾਲਿਆ।

ਨਾਨ ਜੰਤੁ ਪਾਇ ਕੇ ਸੰਭਾਲੇ ਸਮਨਾ ਜਿਨ ਕਰਤੇਕ ਨਾ ਕੀਆ ਚਿੰਤਾ ਭੇ ਕਨੇਤਾ ਸੋ ਕਰਤਾ ਚਿੰਤਾ ਕਰੇ ਜਿਨੁ ਪਾਇਆ ਜਗ ਤਿਸ ਜੁਹਾਰਿ ਸਵਸਥ ਤਿਸ ਤਿਦ ਬਾਣ।

ਕਲ ਮਹਿ ਭੇਦ ਅਤਰ ਮੁਆ ਨਾਮ ਦਿਆਲ ਭਇਆ ਨਿਨ ਵਸਤਰ ਲੈ ਕਪੜੇ ਪਹਿਰੇ ਤ੍ਰਿਪਟਾਣੇ ਅਮਲ ਕੀਆ ਚਾਰੇ ਵਿਦ ਸਚਾਰ ਪੜੇ ਗੁਣ ਤਿੰਨ ਚਾਰ।

ਸਿਖਰ ਵੱਡਾ ਕਰ ਸਾਲਾ ਏ ਜਿਸ ਵਿੱਚ ਵੱਡੀਆਂ ਵੱਡੀਆਂ ਆ ਸਹਿਮਲ ਤਨਦਰੀਆਂ ਗਤ ਭਾਣਾਤਾ ਮਨ ਵਸਾਈਆਂ ਕਰ ਹੁਕਮ ਮਸਤਕ ਸਤਰ ਵਿੱਚ ਹਮਾਰ ਕੜੀਆਂ ਬਰਿਆਈਆਂ ਸਹਿਤ ਉਠੈ ਨੌ ਨਿਤ ਪਾਈਆਂ ਸਹਿਤ ਉਠੈ ਨੌ ਨਿਤ ਪਾਈਆਂ ਗੁਰ ਸਿੱਖਾ।

ਪੌੜੀ ਸਭ ਤੋਂ ਆਖੇ ਆਪਣਾ ਜਿਸ ਨਾਹੀ ਸੋਚਣ ਘੜੀਏ ਕਿਤਾ ਆਪੋ ਆਪਣਾ ਆਪ ਹੀ ਲਿਖਿਆ ਛੱਡੀਏ ਜਾ ਰਹਿਣਾ ਨਾਹੀ ਐਤ ਜਗਤਾ ਕਹਿਦ ਗਾਰ ਗੁੰਡੀਏ ਮੰਦਾ ਕਿਸ ਨੇ ਆਕੇ ਪੜਕ ਰਹੇ ਉਜੀਏ ਮੁਰਖੇ ਨਾਲ ਨਾ ਲੁਜੀਏ ਮੁਰਖੇ ਨਾਲ ਨਾ ਲੁਜੀਏ ਗੁਰ ਸਿੱਖਾ।